ਰਖਿਆ ਰਹਾਉ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ ਜਿਨ ਕੀਤੀ ਸੋ ਪਾਰ ਪਿਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ।

ਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ ਮੱਤ ਉੱਚੀ, ਮੱਤ ਪੱਤ ਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਉੜਨ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਆਪ ਦੀਆਂ ਪਿਆਰੀਆਂ ਸੰਗਤਾਂ ਨੇ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ, ਉਪਰੰਤ ਸ਼ੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ। ਹਰਪ੍ਰੀਤ ਸਿੰਘ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਸੇਵਾ ਪਾਠ ਦੀ ਸੇਵਾ ਹੋਈ, ਕਿਰਪਾ ਕਰਨੀ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ। ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ, ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਅਛਵਿੰਦਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ, ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ, ਚੜ੍ਹਦੀਆਂ ਕਲਾ ਬਖਸ਼ਣੀਆਂ, ਕਾਰਜ ਰਾਸ ਕਰਨੇ ਸਭ ਦੀਆਂ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਆਪਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਰ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋਸ਼ ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆ ਹੁਣ ਸ਼ਾਮਾਂ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਨਗਰ ਕੀਰਤਨ ਹੁੰਦੇ ਹਨ ਸਨ ਫਰਾਂਸਿਸਕੋ ਵਿਖੇ। ਸਵੈਸਵਾਰੀਵੀਂ ਦਿਨ ਸ਼ਨਿਚਰਵਾਰ 6 ਜੂਨ ਨੂੰ ਜੋ ਇਸੇ ਹੀ ਸੰਬੰਧ ਵਿੱਚ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸੰਗਤੀ ਰੂਪ ਚ ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ, ਜਿਨ੍ਹਾਂ ਸੰਗਤਾਂ ਨੂੰ ਸੇਵਾ ਕਰਨੀ ਹੋਵੇ ਰੌਲ ਦੀ ਆਪ ਦੀ ਸਹਿਜ ਪਾਠ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: परम सम्मान योग जुगो जुग अटल चवर शतर तख्त दे मालक धन धन श्री गुरु ग्रंथ साहिब सच्चे पातशाह जी दी पावन पवित्र हजूरी अंदर हाजरी भर रहे सत्संगी जनों अते मीडिया राही गुरु चरणा नाल जुड़ बैठी साध संगत जीओ आप सारे वडभागी हो तनता दे योग हो जो सतगुरां दी पावन बाणी अमृतमई बाणी सरवण करके आत्मक आनंद माण रहे हो अपना ये मनुखा जन्म सफला कर रहे हो। आओ जो साम दे दीवाना विच सतगुरां दी पावन बाणी दी विचार चल रही है वह विचार आपां सांझी कर सकीए। विचार आरंभ करन तो पहला सतगुरां दी बख्शी हुई फतेह प्रवान करो जी। वाहे गुरु जी का खालसा वाहे गुरु जी की फतेह। जिस पावन शब्द दी आपां विचार कर रहे हां ये पावन शब्द पहले पातशाह धन धन गुरु नानक देव साहिब सच्चे पातशाह जी दी पावन रचना तो उच्चारण किया होया। आशा राग दे अंदर गुरु ग्रंथ साहिब जी दे अंग 414 अते 415 उत्ते सुशोभित है। सतगुरु जी बख्शिश कर रहे ने गुरसेवा ते आप पछाता। गुरसेवा ते गुरु की सेवा करके गुरु की सेवा की है। गुरु दे दसे हुए जीवन राह ते तुरना गुरु दे उपदेश नू अपने जीवन विच लियाउना किड़े जीवन विच अमली जीवन विच अमल विच लियाउना। गुरु दे उपदेश मुताबक कर्म करना ये गुरु दी सेवा है। ते कहन लगे गुर सेवा ते आप पछाता। जिसने गुरु दे दसे हुए जीवन राह ते तुर के अपने आप नू पछाण लिया। अपने आप नू बहुत मुश्किल है पछाणना। मैं फिर जिक्र कर देवां दूजियां नू पछाणना बहुत सौखा है दूजियां नू समझना बहुत सौखा है अपने आप नू समझाउणा बहुत औखा है। फिर ध्यान दियो साध संगत जी बड़ी सच्ची सुची गल है। दूजियां नू समझाउणा बहुत सौखा है अपने आप नू समझाउणा बहुत मुश्किल काम है। क्योंकि मनुख दा सुभाग है ये हमेशा दूजियां नू समझाउंदा जतन करदा अपने आप नू समझाउंदा जतन नहीं करदा दूजियां नू समझाउंदा जतन करदा। पर जो गुरबाणी नू आपां पढ़दे सुणदे आं विचारदे आं ते गुरबाणी तां कहिंदी पहलां बंदे अपने आप तो शुरुआत कर अपने आप तो शुरुआत कर दूजियां नू समझाउंदा जतन बाद चे करी। जिस दिन तू अपने आप नू समझा लिया जिस दिन तू अपने आप नू विकारां वल्लों रोक लिया उस दिन तेरे दूजियां नू समझाउण दा असर जिहड़ा है वह वधेरे होएगा तेरी गल च ताकत आ जाएगी। क्योंकि पहला तू अपने आप नू विकारा वल्लों रोकिया हुण जिहड़ा बंदा आप नाम जपदा होवे ते जदों दूजियां नू कहे भाई नाम जपना चाहिदा है भजन बंदगी करनी चाहिदी है उसका असर वधेरे हुंदा है। जिहड़ा बंदा कदे आप ही वाहिगुरु का ना नहीं लए वो दूजियां नू कहे भाई नाम जपना चाहिदा है बड़ा लाभ मिलता है ते देखण वाले कहणगे भाई अपने आप तां कदे नाम जपिया देखिया नहीं सिर्फ दूजियां नू ही कही जांदा। पंजवें पातशाह जी दे वचन ने अवर उपदेसै आप ना करै आवत जावत जन्मै मरै। अवर उपदेसै ਦੂਜਿਆਂ ਨੂੰ ਉਪਦੇਸ਼ ਕਰੇ, ਬੰਦਾ ਉਪਦੇਸ਼ ਸੁਣਾਏ, ਬੜੇ ਬੜੇ ਚੰਗੇ ਉਪਦੇਸ਼ ਸੁਣਾਏ, ਆਪ ਨਾ ਕਰੇ, ਆਪਣੇ ਆਪ ਨਾ ਕੰਮਾਂ ਨੂੰ ਕਰਦਾ ਨਹੀਂ ਜਿਹੜੇ ਦੂਜਿਆਂ ਨੂੰ ਸਮਝਾਈ ਜਾਂਦਾ, ਆਪਣੇ ਆਪ ਵਿਕਾਰ ਕਮਾਈ ਜਾਂਦਾ, ਪਾਪ ਕਮਾਈ ਜਾਂਦਾ, ਦੂਜਿਆਂ ਨੂੰ ਕਹਿੰਦਾ ਵੀ ਧਰਮ ਕਮਾਉਣਾ ਚਾਹੀਦਾ, ਦਇਆ ਕਰਨੀ ਚਾਹੀਦੀ, ਆਪ ਪੱਥਰ ਦਿਲ ਹੋਇਆ ਬੈਠਾ, ਆਪ ਕੁਕਰਮੀ ਹੋਇਆ ਬੈਠਾ, ਤੇ ਦੂਜਿਆਂ ਨੂੰ ਕਹੀ ਜਾਏ ਭਾਈ ਚੰਗੇ ਕਰਮ ਕਰਨੇ ਚਾਹੀਦੇ, ਫਿਰ ਇਹੋ ਜਿਹੇ ਬੰਦੇ ਦਾ ਭਲਾ ਹੋਏਗਾ? ਗੁਰਬਾਣੀ ਕਹਿੰਦੀ ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਹੋਣਾ। ਅਵਰ ਉਪਦੇਸ਼ ਆਪ ਨਾ ਕਰੇ, ਕਿਉਂਕਿ ਦੂਜਿਆਂ ਨੂੰ ਉਪਦੇਸ਼ ਕਰਨਾ ਬਹੁਤ ਸੌਖਾ ਹੈ, ਆਪਣੇ ਆਪ ਉਪਦੇਸ਼ ਨੂੰ ਮੰਨਣਾ ਬਹੁਤ ਮੁਸ਼ਕਲ ਕੰਮ ਹੈ। ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ, ਇਹੋ ਜਿਹੇ ਮਨੁੱਖ ਸੰਸਾਰ ਵਿੱਚ ਆਉਂਦੇ ਨੇ, ਸੰਸਾਰ ਤੋਂ ਜਾਂਦੇ ਨੇ, ਜਨਮੈ ਮਰੈ, ਉਹ ਫਿਰ ਜਨਮ ਲੈਂਦੇ ਨੇ ਫਿਰ ਮਰਦੇ ਨੇ, ਫਿਰ ਜਨਮ ਲੈਂਦੇ ਨੇ ਫਿਰ ਮਰਦੇ ਨੇ, ਉਹਨਾਂ ਦਾ ਇਹ ਸਿਲਸਿਲਾ ਜਨਮ ਮਰਨ ਦਾ ਦੁੱਖ ਜਿਹੜਾ ਹੈ ਇਹ ਰੁਕਦਾ ਨਹੀਂ, ਇਹ ਮੁੱਕਦਾ ਨਹੀਂ। ਗੁਰਬਾਣੀ ਨੂੰ ਹੋਰ ਆਪਾਂ ਪੁੱਛੀਏ, ਸਤਿਗੁਰੂ ਜੀ ਇਹਦੇ 'ਚ ਸਾਨੂੰ ਹੋਰ ਦੱਸੋ, ਪਹਿਲਾਂ ਆਪਣੇ ਆਪ ਨੂੰ ਸੰਵਾਰਨਾ ਚਾਹੀਦਾ ਕਿ ਦੂਜਿਆਂ ਨੂੰ ਸੰਵਾਰਨਾ ਚਾਹੀਦਾ? ਤੇ ਗੁਰਬਾਣੀ ਕਹਿੰਦੀ ਹੈ ਪ੍ਰਥਮੈ ਮਨ ਪਰ ਬੋਧੈ ਆਪਣਾ ਪਾਛੈ ਅਵਰ ਰਿਜਾਵੈ, ਕਹਿਣ ਲੱਗੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕੀ, ਆਪਣੇ ਆਪ ਨੂੰ ਆਪਣੇ ਆਪ ਤੋਂ ਸ਼ੁਰੂਆਤ ਕਰੋ, ਪਾਛੈ ਅਵਰ ਰਿਜਾਵੈ ਵੀ ਦੂਜਿਆਂ ਨੂੰ ਖੁਸ਼ ਬਾਅਦ 'ਚ ਕਰੀ, ਦੂਜਿਆਂ ਨੂੰ ਬਾਅਦ 'ਚ ਸਮਝਾਈ, ਪਹਿਲਾਂ ਆਪਣੇ ਮਨ ਨੂੰ ਕਾਬੂ ਕਰ। ਅਸੀਂ ਦੂਜਿਆਂ ਨੂੰ ਕਹੀ ਜਾਂਦੇ ਹਾਂ ਵੀ ਤੁਸੀਂ ਸ਼ੁਰੂਆਤ ਕਰੋ, ਤੁਸੀਂ ਸ਼ੁਰੂਆਤ ਕਰੋ, ਆਪਣਾ ਮਨ ਕਾਬੂ ਨਹੀਂ, ਦੂਜਿਆਂ ਨੂੰ ਇਹ ਬੜਾ ਉਪਦੇਸ਼ ਦੇਈ ਜਾਂਦਾ ਹੈ। ਹੋਰ ਪੁੱਛ ਲੈਂਦੇ, ਬਾਬਾ ਫਰੀਦ ਜੀ ਨੂੰ ਪੁੱਛ ਲਈਏ। ਬਾਬਾ ਫਰੀਦ ਜੀ ਸਾਡਾ ਤਾਂ ਇਹੀ ਹਾਲ ਹੈ, ਤੇ ਬਾਬਾ ਫਰੀਦ ਜੀ ਕਹਿੰਦੇ ਨੇ ਆਪ ਸੰਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ। ਅੱਗੇ ਬੋਲੋ ਜੀ, ਸਭ ਜਗ ਤੇਰਾ, ਕਿੰਨੀ ਵੱਡੀ ਗੱਲ ਹੈ। ਬਾਬਾ ਫਰੀਦ ਜੀ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਸੰਵਾਰਨਾ ਪਏਗਾ, ਭਾਈ ਆਪ ਸੰਵਾਰੈ ਮੈਂ ਮਿਲੈ। ਜਿਹੜੇ ਆਪਣੇ ਆਪ ਨੂੰ ਸੰਵਾਰ ਲੈਂਦੇ ਨੇ ਉਹ ਮੈਨੂੰ ਸਹਿਜੇ ਮਿਲ ਜਾਂਦੇ ਨੇ, ਭਾਵੇਂ ਮੇਰਾ ਮਿਲਾਪ ਹਾਸਲ ਕਰ ਲੈਂਦੇ ਨੇ। ਮੈਂ ਮਿਲਿਆ ਸੁੱਖ ਹੋਏ, ਜਿਹੜਾ ਮੈਨੂੰ ਮਿਲ ਗਿਆ, ਜਿਸ ਦਾ ਮੇਰੇ ਨਾਲ ਮੇਲ ਹੋ ਗਿਆ, ਉਸਨੂੰ ਫਿਰ ਆਤਮਕ ਸੁੱਖ ਬਣ ਜਾਂਦਾ, ਆਤਮਕ ਆਨੰਦ ਬਣ ਜਾਂਦਾ ਹੈ। ਕਿਉਂ? ਕਿਉਂਕਿ ਉਹਦਾ ਮੇਲ ਸਾਰੀ ਦੁਨੀਆ ਦੇ ਮਾਲਕ ਨਾਲ ਹੋ ਗਿਆ, ਉਸਦਾ ਮੇਲ ਉਹਦੇ ਨਾਲ ਹੋ ਗਿਆ ਜਿਹੜਾ ਸਭ ਕੁਝ ਕਰਨ ਤੇ ਕਰਾਉਣ ਦੇ ਸਮਰੱਥ ਹੈ। ਫਿਰ ਧਿਆਨ ਦਿਓ ਸਾਧ ਸੰਗਤ ਜੀ, ਉਹ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਜੀਵਾਂ ਤੋਂ ਕਰਾਉਣ ਦੇ ਵੀ ਸਮਰੱਥ ਹੈ। ਉਹਦੀ ਜੋ ਮਰਜ਼ੀ ਹੁੰਦੀ ਹੈ ਜੀਆਂ ਪਾਸੋਂ, ਉਹ ਉਹੀ ਕਰਾ ਲੈਂਦਾ, ਉਹੀ ਕਰਾ ਲੈਂਦਾ ਹੈ। ਫਿਰ ਗੱਲ ਕੱਲ੍ਹ ਚੱਲੀ ਸੀ, ਆਪਾਂ ਥੋੜ੍ਹਾ ਜਿਹਾ ਉੱਥੇ ਵੀ ਆਈਏ। ਕੱਲ੍ਹ ਆਪਾਂ ਵਿਚਾਰ ਕਰ ਰਹੇ ਸੀ ਵੀ ਰੱਬ ਅੰਦਰ ਵਸਦਾ ਹੈ, ਨਜ਼ਰ ਕਿਉਂ ਨਹੀਂ ਆਉਂਦਾ? ਫਿਰ ਜਦੋਂ ਇਹ ਪਾਪੀ ਚੰਦਰਾ ਮਨ ਇਹ ਵਿਕਾਰਾਂ ਵੱਲ ਚੱਲਦਾ ਹੈ, ਵਿਕਾਰ ਕਰਨ ਵਾਸਤੇ ਤਿਆਰ ਹੁੰਦਾ ਹੈ, ਫਿਰ ਉਹ ਪਰਮਾਤਮਾ ਇਸ ਮਨ ਨੂੰ ਰੋਕਦਾ ਕਿਉਂ ਨਹੀਂ? ਬੜੀ ਸਵਾਲ ਵੀ ਬਣਦਾ ਹੈ। ਜੇ ਕਿਤੇ ਰੱਬ ਅੰਦਰ ਹੈ, ਸਾਰਿਆਂ ਦੇ ਹੀ ਅੰਦਰ ਹੈ, ਤੇ ਜਿਹੜੇ ਪਾਪੀ ਮਨੁੱਖ ਪਾਪ ਕਰਦੇ ਨੇ, ਇਹ ਮੰਦੇ ਕਰਮ ਕਰਦੇ ਨੇ, ਫਿਰ ਰੱਬ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਜੇ ਅੰਦਰ ਹੈ? ਕੱਲ ਆਪਾਂ ਗੱਲ ਕੀਤੀ ਸੀ ਫਿਰ ਆਤਮਾ ਪਰਾਤਮਾ ਇੱਕੋ ਕਰੈ ਅੰਤਰ ਕੀ ਦੁਬਿਧਾ, ਅੰਤਰ ਮਰੈ ਹੈ ਅੰਦਰ, ਕਿਉਂਕਿ ਇਨਕਾਰ ਨਹੀਂ ਕੀਤਾ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਗੁਰੂ ਦਾ ਗਿਆਨ ਕਹਿੰਦਾ ਵੀ ਉਹ ਪਰਮਾਤਮਾ ਅੰਦਰ ਵੀ ਹੈ, ਉਹ ਪਰਮਾਤਮਾ ਬਾਹਰ ਵੀ ਹੈ। ਪਰ ਜੇਕਰ ਉਹ ਪਰਮਾਤਮਾ ਅੰਦਰ ਹੈ ਤਾਂ ਫਿਰ ਉਹ ਰੋਕਦਾ ਕਿਉਂ ਨਹੀਂ ਮਨੁੱਖ ਨੂੰ ਮੰਦੇ ਕਰਮਾਂ ਤੋਂ? ਉਹ ਤਾਂ ਰੋਕਦਾ ਹੈ, ਅੰਦਰ ਵੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈਂਦੀ ਆ, ਸਤਿਗੁਰੂ ਜੀ ਤੁਸੀਂ ਹੋਰ ਸਾਨੂੰ ਖੁਲਾਸਾ ਕਰਕੇ ਦੱਸ ਦਿਓ ਵੀ ਉਹ ਰੱਬ ਅੰਦਰ ਹੈ ਤੇ ਸਾਰਿਆਂ ਦੇ ਅੰਦਰ ਹੈ ਜਾਂ ਕੁਝ ਏਕ ਦੇ ਅੰਦਰ ਹੀ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਾਰਿਆਂ ਦੇ ਅੰਦਰ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਜਿਸ ਦਿਨ ਉਹ ਆਪਣੀ ਜੋਤ ਖਿੱਚ ਲੈਂਦਾ ਨਾ, ਬੰਦਾ ਡਿੱਗ ਪੈਂਦਾ। ਇਵੇਂ ਕਹਿ ਲਈਏ ਕਿ ਬੰਦਾ ਖਤਮ। ਜੇ ਇਹ ਚੱਲ ਰਿਹਾ, ਫਿਰ ਰਿਹਾ, ਤੁਰ ਰਿਹਾ, ਬੋਲ ਰਿਹਾ, ਦੇਖ ਰਿਹਾ, ਇਹਦੇ ਅੰਦਰ ਹਲਚਲ ਹੈ ਤਾਂ ਸਿਰਫ ਉਸ ਪਰਮਾਤਮਾ ਦੇ ਕਰਕੇ ਹੈ। ਉਸ ਪਰਮਾਤਮਾ ਨੇ ਆਪਣੀ ਸੱਤਿਆ, ਆਪਣੀ ਜੋਤ ਅੰਦਰ ਟਿਕਾਈ ਹੋਈ ਹੈ। ਜਦੋਂ ਆਪਣੀ ਪਾਵਰ ਨੂੰ ਖਿੱਚ ਲੈਂਦਾ ਹੈ, ਇਹਦਾ ਮਨੁੱਖ ਦਾ ਕੰਮ ਖਤਮ। ਫਿਰ ਜਦੋਂ ਇਹ ਮਨੁੱਖ ਜੇਕਰ ਸਾਰਿਆਂ ਦੇ ਅੰਦਰ ਹੈ, ਹੀ ਭਗਤ ਨਾਮਦੇਵ ਜੀ ਵੀ ਕਹਿੰਦੇ ਨੇ, ਕਹਿਣ ਲੱਗੇ ਆਈਏ ਮਈਏ ਏਕ ਆਨ ਜੀਓ, ਜਿੰਨੇ ਵੀ ਇਸਤਰੀ ਪੁਰਸ਼ ਨੇ, ਇਸਤਰੀ ਮਰਦ ਨੇ, ਸਾਰਿਆਂ ਵਿੱਚ ਉਹ ਪਰਮਾਤਮਾ ਆਪ ਹੈ। ਉਸ ਪਰਮਾਤਮਾ ਤੋਂ ਬਿਨਾਂ ਇੱਕ ਵੀ ਨਹੀਂ ਹੈ, ਇੱਕ ਵੀ ਇਹੋ ਜਿਹਾ ਜੀਵ ਨਹੀਂ ਜਿਹਦੇ ਅੰਦਰ ਪਰਮਾਤਮਾ ਨਹੀਂ ਹੈ। ਤੇ ਫਿਰ ਉਹ ਰੋਕਦਾ ਕਿਉਂ ਨਹੀਂ? ਰੋਕਦਾ ਤਾਂ ਹੈ, ਪਰ ਬੰਦਾ ਰੁਕਦਾ ਕਿੱਥੇ ਆ? ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਜਦੋਂ ਮਨੁੱਖ ਦਾ ਇਹ ਚੰਚਲ ਮਨ ਕੋਈ ਵੀ ਵਿਕਾਰ ਕਰਨ ਵਾਸਤੇ ਤਿਆਰ ਹੁੰਦਾ ਹੈ, ਉਸ ਪਾਪ ਕਮਾਉਣ ਤੋਂ ਪਹਿਲਾਂ ਇਸ ਦੇ ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਹੈ, ਨਹੀਂ ਇਹ ਕੰਮ ਠੀਕ ਨਹੀਂ, ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਕੰਮ ਕਰਨਾ ਪਾਪ ਹੈ। ਜਿਹੜਾ ਉਸ ਆਵਾਜ਼ ਨੂੰ ਸੁਣ ਲਏ, ਉਹ ਕਿਹਦੀ ਆਵਾਜ਼ ਹੈ? ਉਹੀ ਪਰਮਾਤਮਾ ਦੀ ਆਵਾਜ਼ ਹੈ, ਉਹੀ ਆਤਮਾ ਦੀ ਆਵਾਜ਼ ਹੈ, ਉਹੀ ਉਸ ਪਰਮਾਤਮਾ ਦੀ ਜੋਤ ਦੀ ਆਵਾਜ਼ ਹੈ, ਜਿਸ ਨੂੰ ਇਹ ਮਨ ਅਣਸੁਣਾ ਕਰ ਦਿੰਦਾ ਹੈ। ਤੇ ਫਿਰ ਮਨੁੱਖ ਨੂੰ ਤਾਂ ਪਤਾ ਵੀ ਹੁੰਦਾ ਵੀ ਜੇ ਕਿਤੇ ਮੈਂ ਇਹ ਗਲਤ ਕੰਮ ਕਰਾਂਗਾ, ਪਾਪ ਕਮਾਵਾਂਗਾ ਤੇ ਸਜ਼ਾ ਤਾਂ ਮਿਲੇਗੀ। ਪਤਾ ਸਾਰਿਆਂ ਨੂੰ, ਕਦ ਤੱਕ ਬਚੇਗਾ ਗਲਤ ਕੰਮ ਕਰਕੇ? ਕਿੰਨੇ ਕੁ ਦਿਨ ਬਚੇਗਾ ਬੰਦਾ? ਆਖਿਰ ਇੱਕ ਨਾ ਇੱਕ ਦਿਨ ਤਾਂ ਫਸੇਗਾ ਨਾ, ਹਰ ਦਿਨ ਤਾਂ ਨਹੀਂ ਬਚੇਗਾ ਮੰਦ ਕਰਮੀ। ਫਿਰ ਆਵਾਜ਼ ਤਾਂ ਵਾਹਿਗੁਰੂ ਜੀ ਨੇ ਤਾਂ ਅੰਦਰੋਂ ਆਵਾਜ਼ ਕੱਢੀ ਸੀ, ਤੈਨੂੰ ਕਿਹਾ ਸੀ, ਤੈਨੂੰ ਰੋਕਿਆ ਸੀ, ਤੇਰੇ ਹੀ ਅੰਦਰੋਂ ਆਵਾਜ਼ ਆਈ ਸੀ। ਅਸਲ ਵਿੱਚ ਉਹੀ ਅਕਾਲ ਪੁਰਖ ਦੀ ਆਵਾਜ਼ ਹੈ, ਉਸਨੇ ਰੋਕਿਆ ਸੀ ਪਰ ਤੂੰ ਨਹੀਂ ਰੁਕਿਆ। ਤੇ ਜੇ ਨਹੀਂ ਰੁਕਿਆ, ਹੋਰ ਆਪਾਂ ਇਤਿਹਾਸਕ ਘਟਨਾ ਦੇਖੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਤੋਂ ਹੋਰ ਅੱਗੇ ਚੱਲੀਏ, ਆਪਾਂ ਅੱਜ ਦੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਨੇ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਠ ਦੀ ਸ਼ਕਲ ਵਿੱਚ, ਕੀਰਤਨ ਦੀ ਸ਼ਕਲ ਵਿੱਚ, ਕਥਾ ਦੀ ਸ਼ਕਲ ਵਿੱਚ, ਪਾਓ ਇਹਨਾਂ ਰੂਪਾਂ ਵਿੱਚ ਬੜਾ ਕੁਝ ਸਮਝਾਉਂਦੇ ਨੇ ਬੋਲ ਬੋਲ ਕੇ। ਪਰ ਕਿਸੇ ਨੂੰ ਇਹ ਕਹਿੰਦੇ ਵੀ ਤੂੰ ਇਹ ਕੰਮ ਕਰਨਾ ਹੀ ਨਹੀਂ, ਇਹ ਤਾਂ ਨਹੀਂ ਕਹਿੰਦੇ, ਸਮਝਾਉਂਦੇ ਨੇ ਇਹ ਕੰਮ ਕਰੇਗਾ ਤੇ ਤੈਨੂੰ ਇਹ ਕੁਝ ਮਿਲੇਗਾ, ਇਹ ਕੁਝ ਕਰੇਗਾ ਤੇ ਤੈਨੂੰ ਇਹ ਕੁਝ ਮਿਲੇਗਾ, ਸਮਝਾਉਂਦੇ ਨੇ। ਮੰਨਣਾ ਜਾਂ ਨਾ ਮੰਨਣਾ ਉਹ ਸਾਡਾ ਸਾਰਿਆਂ ਦਾ ਕੰਮ ਹੈ। ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰਿਆਂ ਨੂੰ ਇੱਕੋ ਜਿਹੀ ਗੱਲ ਸਮਝਾਉਂਦੇ ਨੇ। ਹੁਣ ਦਾਸ ਕਥਾ ਕਰ ਰਿਹਾ, ਇਹ ਤਾਂ ਨਹੀਂ ਭਾਈ ਮੈਂ ਕਿਸੇ ਬੰਦੇ ਵਿਸ਼ੇਸ਼ ਵਾਸਤੇ ਕਰ ਰਿਹਾ, ਦੋ ਬੰਦਿਆਂ ਵਾਸਤੇ ਹੋਰ ਕੁਝ ਹੋਰ ਕਥਾ ਕਰਾਂ, ਦੋ ਬੰਦਿਆਂ ਵਾਸਤੇ ਹੋਰ ਕੁਝ ਕਰਾਂ। ਮੈਂ ਤਾਂ ਗੁਰੂ ਦੀ ਗੱਲ ਸਾਰਿਆਂ ਨੂੰ ਇੱਕੋ ਜਿਹੀ ਸੁਣਾ ਰਿਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਕੁਝ ਸਮਝਾਉਂਦੇ ਨੇ, ਹੁਣ ਕੌਣ ਕਿੰਨਾ ਅਮਲ ਵਿੱਚ ਲਿਆਉਂਦਾ ਹੈ ਉਹ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੈ। ਕੌਣ ਉਸ ਤੇ ਕਿੰਨੀ ਗੌਰ ਕਰਦਾ ਹੈ, ਕਿੰਨੀ ਉਸ ਗੱਲ ਨੂੰ ਮੰਨਦਾ ਹੈ, ਉਹ ਤਾਂ ਸਾਰਿਆਂ ਦੀ ਆਪਣੇ ਆਪਣੀ ਮਰਜ਼ੀ ਹੈ। ਗੁਰੂ ਸਾਹਿਬ ਨੇ ਸਮਝਾਇਆ ਹੈ, ਪਰ ਧੱਕੇ ਨਾਲ ਕਿਸੇ ਨੂੰ ਗੱਲ ਮਨਵਾਉਣ ਦਾ ਯਤਨ ਨਹੀਂ ਕੀਤਾ। ਨਹੀਂ ਕਹੇ ਵੀ ਅਸੀਂ ਧੱਕੇ ਨਾਲ ਮਨਵਾਵਾਂਗੇ ਤੈਨੂੰ, ਨਹੀਂ ਦੱਸ ਦਿੱਤਾ। ਕੀ ਦੱਸਿਆ? ਗੁਰਬਾਣੀ ਨੂੰ ਹੀ ਆਪਾਂ ਪੁੱਛੀਏ, ਗੁਰਬਾਣੀ ਨੂੰ ਹੀ ਪੁੱਛੀਏ। ਅਹਿਕਾਰ ਕਰੈ ਸੋ ਅਹਿਕਾਰ ਪਾਏ, ਕਰਦਾ ਪਾਉਂਦਾ ਹੱਥ ਬੰਦਿਆ। ਧਿਆਨ ਰੱਖੀ ਜੋ ਵੀ ਕੁਝ ਤੂੰ ਕਰੇਗਾ, ਅਹਿਕਾਰ ਅਹਿਕ ਦਾ ਭਾਵ ਹੈ ਇਸ ਹੱਥ ਤੋਂ ਕਰੇਗਾ, ਅਹਿਕਾਰ ਪਾਵੇ। ਜੇਕਰ ਇਸ ਹੱਥ ਨਾਲ ਕਰੇਗਾ, ਇਸ ਹੱਥ ਨਾਲ ਤੈਨੂੰ ਪ੍ਰਾਪਤ ਹੋ ਜਾਏਗਾ। ਭਾਉ ਇਹ ਹੈ ਪਿਆਰਿਆ, ਜਿਸ ਤਰ੍ਹਾਂ ਦੇ ਤੂੰ ਕਰਮ ਕਰੇਗਾ ਉਸੇ ਤਰ੍ਹਾਂ ਦਾ ਤੈਨੂੰ ਫਲ ਮਿਲੇਗਾ। ਉਹ ਤਾਂ ਮਿਲਣਾ ਹੀ ਮਿਲਣਾ ਹੈ, ਧੋਕੇ 'ਚ ਨਹੀਂ ਰਹਿਣਾ। ਫਿਰ ਉਹ ਆਵਾਜ਼ ਆਈ ਸੀ ਤੈਨੂੰ ਗਲਤ ਕੰਮ ਕਰਨ ਤੋਂ ਰੋਕਿਆ ਸੀ, ਨਹੀਂ ਰੁਕਿਆ ਤੇ ਫਿਰ ਕੀ ਹੋਏਗਾ? ਗਲਤ ਕੰਮ ਕਰ ਬੈਠਾ ਤੇ ਫਿਰ ਉਹਦਾ ਫਲ ਤਾਂ ਮਿਲੇਗਾ ਨਾ। ਪਾਪ ਕਮਾਇਆ, ਇੱਕ ਦਿਨ ਤਾਂ ਪੁਲਿਸ ਫੜੇਗੀ, ਮਾਰ ਵੀ ਪਏਗੀ, ਜੇਲ ਵੀ ਜਾਣਾ ਪਏਗਾ, ਦੁਨੀਆਂ 'ਚ ਬੇਇੱਜ਼ਤੀ ਵੀ ਹੋਵੇਗੀ। ਜੇ ਕਿਤੇ ਉਸੇ ਦਿਨ ਆਪਣੇ ਅੰਦਰ ਆਤਮੇ ਦੀ ਆਵਾਜ਼ ਨੂੰ ਸੁਣ ਲੈਂਦਾ, ਕਿਤੇ ਆਪਣੇ ਆਪ ਨੂੰ ਇਹ ਦੁਨੀਆਂ ਵੀ ਸਵਾਦਾਂ ਤੋਂ ਰੋਕ ਲੈਂਦਾ, ਪਾਪਾਂ ਤੋਂ ਰੋਕ ਲੈਂਦਾ ਆਪਣੇ ਆਪ ਨੂੰ, ਫਿਰ ਤੈਨੂੰ ਜੇਲ੍ਹ ਨਾ ਜਾਣਾ ਪੈਂਦਾ, ਫਿਰ ਤੈਨੂੰ ਮਾਰ ਨਾ ਖਾਣੀ ਪੈਂਦੀ, ਫਿਰ ਤੇਰੀ ਬੇਇੱਜ਼ਤੀ ਨਹੀਂ ਸੀ ਹੋਣੀ। ਪਰ ਤੂੰ ਰੁਕਿਆ ਨਹੀਂ, ਉਸ ਪਰਮਾਤਮਾ ਨੇ ਤਾਂ ਰੋਕਿਆ ਸੀ ਪਰ ਨਹੀਂ ਰੁਕਿਆ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਅਵਗੁਣ ਕਰੈ ਕਾਹੇ ਕੀ ਕੁਸਲਾਤ, ਹਾਤ ਦੀਪ ਕੂਏ ਪਰੈ। ਕੋਈ ਇੱਕ ਬੰਦਾ ਦੱਸ ਦੋ, ਇੱਕ ਬੰਦਾ ਕੋਈ ਕਹੇ ਵੀ ਮੈਨੂੰ ਨਹੀਂ ਪਤਾ, ਜੇ ਮੈਂ ਅੱਗ 'ਚ ਹੱਥ ਪਾਵਾਂਗਾ ਤਾਂ ਮੇਰਾ ਹੱਥ ਸੜ ਜਾਏਗਾ, ਉਸ ਤਰ੍ਹਾਂ ਦਾ ਹੀ ਬਾਹਰ ਆ ਜਾਏਗਾ। ਕੋਈ ਇੱਕ ਬੰਦਾ ਕਹਿ ਦੇਗਾ ਇਸ ਗੱਲ ਨੂੰ ਵੀ ਮੈਂ ਅੱਗ 'ਚ ਹੱਥ ਪਾਵਾਂਗਾ ਤੇ ਹੱਥ ਬਾਹਰ ਐਵੇਂ ਹੀ ਪਹਿਲੇ ਵਰਗਾ ਹੀ ਆ ਜਾਏਗਾ ਨਿਕਲ ਕੇ? ਸਾਰਿਆਂ ਨੂੰ ਪਤਾ ਨਾ ਅੱਗ 'ਚ ਹੱਥ ਪਾਵਾਂਗੇ ਤਾਂ ਹੱਥ ਸੜੇਗਾ। ਖੂਹ 'ਚ ਬੰਦਾ ਛਲਾਂਗ ਮਾਰੇਗਾ ਤਾਂ ਸਾਰਿਆਂ ਨੂੰ ਪਤਾ ਭਾਈ ਡੁੱਬ ਜਾਏਗਾ ਬੰਦਾ, ਮੌਤ ਹੋਣੀ ਹੋਣੀ ਜੇ ਖੂਹ 'ਚ ਛਲਾਂਗ ਮਾਰੇਗਾ। ਬੰਦੇ ਨੂੰ ਤਾਂ ਸਾਰਾ ਪਤਾ, ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਅਸੀਂ ਕਹਿੰਦੇ ਬੰਦੇ ਨੂੰ ਸਭ ਕੁਝ ਪਤਾ ਹੁੰਦਾ ਹੈ, ਇਹ ਬਹੁਤ ਸਾਰੀ ਗਲਤੀ ਤਾਂ ਬਹੁਤ ਸਾਰੇ ਪਾਪ ਤਾਂ ਇਹ ਜਾਣ ਬੁੱਝ ਕੇ ਕਮਾਉਂਦਾ ਹੈ, ਬਣ ਜਾਂਦਾ ਅਣਜਾਣ ਬਾਅਦ 'ਚ, ਪਤਾ ਸਾਰਾ ਹੁੰਦਾ ਬਾਅਦ 'ਚ, ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ। ਨਹੀਂ ਪਤਾ ਤਾਂ ਤੈਨੂੰ ਸਾਰਾ ਸੀ, ਤੈਨੂੰ ਪਤਾ ਨਹੀਂ ਬਈ ਜੇ ਕਿਤੇ ਮੈਂ ਲੰਗਰ ਪਾਣੀ ਛਕਾਂਗਾ ਮੇਰੇ ਪੇਟ ਦੀ ਭੁੱਖ ਬੁੱਝੇਗੀ। ਪਤਾ ਕਿਹਨੂੰ ਨਹੀਂ ਪਤਾ? ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਪਤਾ ਪੇਟ 'ਚ ਲੱਗੀ ਹੋਵੇ ਭੁੱਖ ਵੀ ਲੰਗਰ ਛਕਣਾ ਪਏਗਾ, ਪਤਾ ਨਾ ਸਾਰਿਆਂ ਨੂੰ। ਜੇ ਕਿਤੇ ਅੰਦਰ ਨੂੰ ਤੰਦਰੁਸਤ ਰੱਖਣਾ ਹੈ, ਮਨ ਨੂੰ ਤੰਦਰੁਸਤ ਰੱਖਣਾ ਹੈ ਤਾਂ ਭਜਨ ਕਰਨਾ ਪਏਗਾ, ਬੰਦਗੀ ਕਰਨੀ ਪਏਗੀ। ਕਬੀਰ ਮਨ ਜਾਣੈ ਸਭ ਬਾਤ, ਭਗਤ ਕਬੀਰ ਜੀ ਕਹਿੰਦੇ ਨੇ ਮਨ ਸਾਰੀ ਗੱਲਾਂ ਜਾਣਦਾ, ਸਭ ਕੁਝ ਜਾਣਦਾ ਹੈ, ਬੜਾ ਸਿਆਣਾ ਬਣਾਇਆ ਵਾਹਿਗੁਰੂ ਜੀ ਨੇ। ਮੈਂ ਹੋਰ ਦੱਸਾਂ, ਇਸ ਨੂੰ ਸਾਰਿਆਂ ਦਾ ਸਰਦਾਰ ਇਸੇ ਕਰਕੇ ਬਣਾਇਆ ਕਿ ਇਸ ਨੂੰ ਅਕਲ ਸਭ ਤੋਂ ਜ਼ਿਆਦਾ ਬਰੀਕ ਦਿੱਤੀ, ਸਭ ਤੋਂ ਜ਼ਿਆਦਾ ਅਕਲਮੰਦ ਇਸ ਇਨਸਾਨ ਨੂੰ ਬਣਾਇਆ ਹੈ, ਇਸ ਕਰਕੇ ਇਹ ਸਾਰਿਆਂ ਦਾ ਸਰਦਾਰ ਹੈ, ਸਾਰਿਆਂ ਨਾਲੋਂ ਸਮਝਦਾਰ ਇਸ ਨੂੰ ਬਣਾਇਆ। ਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿਣ ਲੱਗੇ ਆਪ ਸੰਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ, ਜਿਹੜਾ ਮੈਨੂੰ ਮਿਲ ਜਾਵੇ, ਕਹਿਣ ਲੱਗੇ ਉਹ ਆਤਮਕ ਆਨੰਦ ਮਾਣਦਾ ਹੈ। ਫਰੀਦਾ ਇੱਥੇ ਵਿਸਰਾਮ ਹੈਗਾ, ਵਿਸਰਾਮ ਹੈਗਾ, ਸੰਬੋਧਨ ਹੈ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਬਸ ਸਿਰਫ ਤੂੰ ਮੇਰਾ ਹੋ ਜਾਏ ਇੱਕ ਵਾਰ, ਸਭ ਜਗ ਤੇਰਾ ਹੋਏ, ਸਾਰਾ ਜਗ ਤੇਰਾ ਹੋ ਜਾਏਗਾ। ਤੇ ਕੱਲੇ ਹੀ ਆਪਾਂ ਗੱਲ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਨ ਜੀਤੈ ਜਗ ਜੀਤ, ਜਿੱਤ ਲੈ ਆਪਣੇ ਮਨ ਨੂੰ। ਬਸ ਦੂਜਿਆਂ ਨਾਲ ਲੜਨਾ ਬਹੁਤ ਸੌਖਾ ਹੈ, ਆਪਣੇ ਆਪ ਆਪਣੇ ਆਪ ਦੇ ਨਾਲ ਲੜਨਾ ਬਹੁਤ ਮੁਸ਼ਕਲ ਹੈ। ਦੂਜਿਆਂ ਤੇ ਜਿੱਤ ਹਾਸਲ ਕਰਨਾ ਬਹੁਤ ਸੌਖਾ ਹੈ, ਆਪਣੇ ਆਪ ਨੂੰ ਜਿੱਤ ਲੈਣਾ ਬਹੁਤ ਔਖਾ ਹੈ। ਆਪਾਂ ਹੋਰ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲੈਂਦੇ ਹਾਂ। ਜਾਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ, ਜਨ ਕੇ ਚਰਨ ਵਸੈ ਮੇਰੇ ਹੀਅਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੁ ਕਿਰਪਾ ਨਿਧ, ਨਾਨਕ ਕਹਿ ਸੁਖ ਇਹੀ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਇਸ ਸੰਸਾਰ ਵਿੱਚ ਜਿਸ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਲੱਗ ਗਿਆ। ਜਦੋਂ ਹੋਲਾ ਮਹਿਲਾ ਆਉਂਦਾ ਨਾ, ਇੱਕ ਇੱਕ ਦਿਨ 'ਚ ਕਈ ਕਈ ਵਾਰ ਇਹ ਸ਼ਬਦ ਸੁਣਨ ਨੂੰ ਮਿਲਦਾ, ਸਵੇਰੇ ਵੀ ਤੇ ਸ਼ਾਮ ਨੂੰ ਵੀ, ਦੁਪਹਿਰੀ ਕੋਈ ਪ੍ਰੋਗਰਾਮ ਹੋਵੇ ਦੁਪਹਿਰੇ ਵੀ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੈ ਦਾਗਾ। ਇਹ ਲਾਲ ਹੀ ਰੰਗ ਕਿਉਂ ਕਿਹਾ? ਹੋਰ ਕੋਈ ਵੀ ਰੰਗ ਵੀ ਕਹਿ ਸਕਦੇ ਸੀ ਸਤਿਗੁਰੂ ਜੀ। ਲਾਲ ਰੰਗ ਇੱਕ ਖੁਸ਼ੀ ਦਾ ਪ੍ਰਤੀਕ ਹੈ, ਲਾਲ ਰੰਗ ਇੱਕ ਖੁਸ਼ੀ ਦਾ ਪ੍ਰਤੀਕ ਹੈ। ਜੇ ਕਿਸੇ ਦੇ ਘਰ ਦੇ ਸਾਹਮਣੇ ਰੰਗ ਬਿਰੰਗੀ ਲਾਲ ਲਾਈਟਾਂ ਲੱਗੀਆਂ ਨਾ, ਤਾਂ ਦੂਰੋਂ ਪਤਾ ਲੱਗ ਜਾਂਦਾ ਭਾਈ ਇਸ ਘਰ 'ਚ ਕੋਈ ਖੁਸ਼ੀ ਦਾ ਪ੍ਰੋਗਰਾਮ ਚੱਲ ਰਿਹਾ। ਅਤੇ ਜਿਹਦੇ ਘਰ ਦੇ ਬਾਹਰ ਚਿੱਟੇ ਰੰਗ ਦਾ ਸਾਮੀਆਨਾ ਲੱਗ ਜਾਵੇ, ਦੂਰੋਂ ਪਤਾ ਲੱਗ ਜਾਂਦਾ ਭਾਈ ਇਸ ਘਰ 'ਚ ਕੋਈ ਮੌਤ ਹੋ ਗਈ। ਇਹ ਲਾਲ ਰੰਗ ਖੁਸ਼ੀ ਦਾ ਪ੍ਰਤੀਕ ਹੈ, ਪਰ ਇਹ ਐਵੇਂ ਨਹੀਂ ਲੱਗ ਜਾਂਦਾ ਵੀ ਸੌਖਾ ਹੀ ਚੜ੍ਹ ਜਾਂਦਾ ਇਹ ਲਾਲ ਰੰਗ। ਇਹ ਖੁਸ਼ੀ ਵਾਲਾ ਰੰਗ ਜਿਹੜਾ, ਇਹ ਬਾਹਰ ਤਾਂ ਜਿੰਨੇ ਮਰਜ਼ੀ ਰੰਗ ਲਾ ਲਓ ਤੁਸੀਂ, ਖਰੀਦੋ ਤੇ ਲਾ ਲਓ, ਪਰ ਪਾਤਸ਼ਾਹ ਨੇ ਬਾਹਰ ਦੇ ਰੰਗ ਦੀ ਗੱਲ ਨਹੀਂ ਕੀਤੀ, ਕਿਤੇ ਅੰਦਰ ਰੰਗ ਲੱਗ ਜਾਵੇ। ਇਹ ਲਾਲ ਰੰਗ ਜਿਹੜਾ ਹੈ, ਇਹ ਜਿਹੜਾ ਪਰਮਾਤਮਾ ਦੇ ਪਿਆਰ ਦਾ ਰੰਗ ਹੈ, ਇਹ ਅੰਦਰ ਮਨ ਨੂੰ ਚੜ੍ਹਨਾ ਚਾਹੀਦਾ। ਬਾਹਰ ਤਾਂ ਭਾਵੇਂ ਜਦ ਮਰਜ਼ੀ ਲਾ ਲਓ, ਹੋਲਾ ਮਹਿਲਾ ਹੋਵੇ ਨਾ ਹੋਵੇ, ਜਦ ਮਰਜ਼ੀ ਲਾ ਲਓ ਬਾਹਰ ਦਾ ਰੰਗ। ਤਾਂ ਇਹ ਰੰਗ ਕਿੰਨੇ ਕਮਾਲ ਦਾ ਹੈ, ਇਹ ਜਿਹੜਾ ਪਿਆਰ ਵਾਲਾ ਰੰਗ ਹੈ, ਇਹ ਜਿਹੜਾ ਲਾਲ ਰੰਗ ਹੈ ਜਿਹਦੀ ਗੱਲ ਸਤਿਗੁਰੂ ਜੀ ਕਰਦੇ ਨੇ, ਕਹਿਣ ਲੱਗੇ ਮੈਲਾ ਕਦੇ ਨਾ ਹੋਵਈ। ਇਹ ਦੁਨੀਆ ਵੀ ਰੰਗ ਤਾਂ ਹੌਲੇ ਹੌਲੇ ਫਿੱਕਾ ਪੈ ਜਾਂਦਾ ਹੈ, ਉਹਨੂੰ ਦਾਗ ਵੀ ਲੱਗ ਜਾਂਦਾ ਹੈ, ਪਰ ਕਹਿਣ ਲੱਗੇ ਮੈਲਾ ਕਦੇ ਨਾ ਹੋਵੀ। ਇਹ ਜਿਹੜੇ ਪਰਮਾਤਮਾ ਦੇ ਪਿਆਰ ਦਾ ਜਿਹੜਾ ਰੰਗ ਹੈ, ਇਹ ਜਿਸ ਦੇ ਮਨ ਨੂੰ ਚੜ੍ਹ ਜਾਵੇ, ਇਹ ਰੰਗ ਇਹੋ ਜਿਹਾ ਚੜ੍ਹਦਾ, ਇਹ ਕਦੇ ਫਿੱਕਾ ਨਹੀਂ ਪੈਂਦਾ, ਮੈਲਾ ਨਹੀਂ ਹੁੰਦਾ ਇਹ ਰੰਗ। ਨਹਿ ਲਾਗੈ ਦਾਗਾ, ਕੋਈ ਦਾਗ ਵੀ ਨਹੀਂ ਲੱਗਦਾ। ਹੁਣ ਦਾਗ ਕਿਹੜਾ, ਕੋਈ ਕਹੇ ਭਾਈ ਅੰਦਰ ਰੰਗ ਚੜਿਆ ਹਿਰਦੇ ਨੂੰ, ਤੇ ਹਿਰਦਾ ਅੰਦਰ ਹੈਗਾ ਤੇ ਦਾਗ ਲੱਗੇਗਾ ਤਾਂ ਬਾਹਰ ਦਾ, ਜਾਂ ਤਾਂ ਸਾਡੇ ਕੱਪੜਿਆਂ ਤੇ ਲੱਗ ਜਾ, ਜਾਂ ਸਰੀਰ ਤੇ ਲੱਗੇਗਾ, ਫਿਰ ਅੰਦਰ ਹਿਰਦੇ ਨੂੰ ਕਿਵੇਂ ਦਾਗ ਲੱਗੇਗਾ? ਵਿਕਾਰਾਂ ਦਾ ਦਾਗ ਅੰਦਰ ਹੀ ਲੱਗਦਾ, ਹਿਰਦੇ ਨੂੰ ਹੀ ਲੱਗਦਾ। ਉਹ ਵਿਕਾਰਾਂ ਦਾ ਦਾਗ ਜਿਹੜਾ ਲੱਗਦਾ ਨਾ, ਉਹ ਕੱਪੜਿਆਂ ਨੂੰ ਨਹੀਂ ਲੱਗਦਾ, ਉਹ ਇਸ ਬਾਹਰ ਦੇ ਸਰੀਰ ਨੂੰ ਨਹੀਂ ਲੱਗਦਾ। ਵਿਕਾਰਾਂ ਦਾ ਦਾਗ ਜਦ ਵੀ ਲੱਗਦਾ, ਉਹ ਬੰਦੇ ਦੇ ਹਿਰਦੇ ਨੂੰ ਹੀ ਲੱਗਦਾ, ਉਹਦੇ ਨਾਮ ਦੇ ਅੱਗੇ ਲੱਗ ਜਾਂਦਾ। ਇਹ ਗੁਰਬਾਣੀ ਨੂੰ ਪੁੱਛੀਏ, ਦਾਗ ਦੋ ਸਮੂਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿੱਤ ਲੱਗ ਤਰਨਾ ਹੋਰ ਨਾਹੀ ਥਾਉ। ਬੜੇ ਭਾਗਾਂ ਨਾਲ ਪਰਮਾਤਮਾ ਦਾ ਨਾਮ ਜਪਣ ਨੂੰ ਮਿਲਦਾ ਹੈ। ਅਸਲ ਵਿੱਚ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਸੁਣਾਉਂਦੇ ਨੇ, ਸੱਚ ਜਾਣਿਓ ਸਾਧ ਸੰਗਤ ਜੀ, ਉਹ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਨੇ। कि जिहड़ा विकारां दा दाग अपने मूंह ते ला के जावे। हुण फिर बड़ी समझण वाली गल है, सवाल फिर भी आ गया, फिर सवाल खड़ा हो जांदा, दाग दो समूह चलिया लाए। हुण जिहड़ा विकारां दा दाग हुंदा है मूंह ते थोड़ा ही लगदा, उह तां अंदर नूं लग जांदा, उह तां जीवन भर नूं लग्या रहिंदा। जदों जदों भी उस बंदे दे नाम की चर्चा होएगी, जिहड़ा विकार उसने कमाया वह बदनामी उसकी उस वेले होएगी, कहणगे लोकी। इत्थे तां बदनामी का दाग लग ही गया, पर परमात्मा दे दर ते की हाल हुंदा, उत्थे हट जांदा वह दाग, नहीं हटदा। दाग दो समूह चलिया लाए, दरगाह बैसण ना ही जाए, परमात्मा दे दर ते उस नूं बैठण नूं कोई थां नहीं मिलदी। इत्थे ही देख लो तुसीं, जिहड़ा एक बंदा विकारी होवे, जिहदे बारे पता होवे, उहनूं कोई कहिंदा भाई तूं आ जा साडे घर बहि जा, नहीं ना कहिंदा, कोई नहीं कहिंदा भाई आ जा साडे घर भी बैठो तुसीं। जेकर सामने भी आ जाए तो बंदा बच के निकल जाता। क्यों निकलता बच के? क्योंकि गुरबाणी कहती है, कह लगे बच के निकल जाया करो ये बंदिया तो। कबीर साकत संगना कीजिए, दूरे जाइए भाग। जे साकत मिल जाए ना सामने आंदा होया, उहदी संगत नहीं करनी, उस तो बच के निकल जाओ। क्यों? बासन कारो परसीए ताकस लागे दाग। काले भांडे दे नेड़ियों दी लंघे ना कोई, ते उहदे नाल टच हो जावे तां फिर कालक दा दाग लग जांदा। पापी बंदे दे नाल खड़के, विकारी बंदे दे नाल खड़के दो मिनट गल्लां कर लो, जिन्हां ने देखना उसे नजरिए नाल वेखदा, जिस नजरिए नाल उस पापी नूं वेखदे लोकी, उसे नजरिए नाल उसनूं भी वेखना शुरू कर देना भी इहदी तां इह तां उहदी संगत करदा, उहदे नाल खड़िया सी, कोई गल्लां कर रहा होगा। किन्ने कमाल की गल। बाबा फरीद जी कहिंदे ने, बस तू अपने आप नूं सवार ले, मेरे नाल मेल हो जाएगा। जिस दिन मेरे नाल मेल हो गया उस दिन तू आत्मक आनंद माणेगा, यह सारा संसार ही तेरा हो जाएगा। भाओ सारे संसार नाल ओ मनुख फिर प्यार दा वर्तारा रखदा है, प्यार दा वर्तारा सारे अपने लगते ने उन्हों। ना को बैरी ना ही बिगाना, सगल संग हमको बनाई, सारे ही अपने लगते ने भी, सारे अपने ही ने। उन्हों समझ आ गई, एक पिता एकस के हम बारिक, उसनों समझ आ गई, अव्वल अल्लाह नूर उपाया कुदरत के सब बंदे, एक नूर ते सब जग उपजया कौन भले को, बंदे समझ लग गई गल। ते हजूर कहिंदे ने, गुर सेवा ते आप पछाता, मन तू जोत स्वरूप है अपना मूल पछाण। मना कदे ध्यान करके ता देख, तू ता बड़ा पावरफुल बनाया परमात्मा ने, बड़ा कमाल तेनू बनाया, पर कदे अपने असले नूं तां जाण। तू तू तां परमात्मा दी जोत है मन रे, कदे पुछदे हो? गुरु तेग बहादुर साहिब जी कहिंदे ने सोरठ राग विच, कहिंदे पुछ लिया करो कदे इस पापी मन नूं, की पुछना? मन रे इते विश्राम है। मन नूं संबोधन करके कहा, अपने मन नूं पुछिया करो, दूजे नूं नहीं। मन रे कौन कुमत तैं लीनी, केड़ी भैड़ी सिक्ख्या लै ली तू, केड़ी भैड़ी मत लै ली तू, वो भैड़ी मत केड़ी है? परदा राम निंदिया रस रचियो, राम भगत ने कीनी। किहदे विच मस्त रहिंदा तू? पराई निंदा, पराई इस्तरी भाव पराया तां नहीं तू तकी जांदा, पराई निंदिया ही करी जांदा बस, नहीं ये कम नहीं करना। कदे इस मन नूं रोकिया करो, कहा करो जो मेरे सतगुरु जी कहिंदे ने, उस तरह मना तू चलिया कर। गुरु सेवा ते आप पछाता, जिन्हां ने गुरु की सेवा करके, गुरु की शरण पैके, गुरु की गल मन के अपने आप नूं पछाण लिया, अमृत नाम वसिया सुखदाता, आत्मक जीवन देण वाला नाम, सारे सुखां दा दाता परमात्मा दा नाम, ओ मनुख दे हिरदे विच वस जांदा है। अन दिन बाणी नामे राता, अन दिन हरेक रोज हरेक दिन, कहिंदे परमात्मा दी सिफत सलादी पावन बाणी दी राही ਨਾਮੇ ਰਤਾ ਪਰਮਾਤਮਾ ਦੇ ਨਾਮ ਰੰਗ ਵਿੱਚ ਉਹ ਮਨੁੱਖ ਰੰਗੀਜ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਕਿਤੇ ਸਾਰਿਆਂ 'ਤੇ ਕਿਰਪਾ ਕਰ ਦੇਣ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੰਤ ਸਿੰਘ ਜੀ। ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼੍ਰਵਣ ਕਰੀਏ ਜੀ। ਉਹਨਾਂ ਤੋਂ ਬਾਅਦ ਭਾਈ ਬਿਤਾਬ ਸਿੰਘ ਜੀ ਸੈਕਰਾਮੈਂਟੋ ਵਾਲੇ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਾਉਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਐਤਵਾਰ ਦੇ ਦੀਵਾਨਾਂ ਵਿੱਚ ਆਪਣੇ ਕੋਲ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਪਹੁੰਚ ਰਹੇ ਹਨ, ਤਕਰੀਬਨ 12:30 ਵਜੇ ਦੇ ਕਰੀਬ। ਉਹ ਵੀ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਗੁਰੂ ਘਰ ਵਿਖੇ ਜੋ ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਚੱਲ ਰਹੇ ਹਨ, ਨਾਲ ਨਾਲ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਚੱਲ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਵੀ ਸੰਗਤਾਂ ਰੌਲ ਦੀ ਸੇਵਾ ਕਰ ਸਕਦੀਆਂ ਆਪ ਜੀ ਜ਼ਰੂਰ ਹਾਜ਼ਰੀ ਭਰਿਆ ਕਰੋ ਜੀ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, June 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਹਰ ਸਾਲ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸਮੂਹ ਪੰਥਕ ਜਥੇਬੰਦੀਆਂ ਵੱਲੋਂ ਜੋ 6 June ਦਿਨ ਸ਼ੁੱਕਰਵਾਰ ਨੂੰ ਹੋਣਗੇ, ਸਭ ਸੰਗਤਾਂ ਨੇ ਉੱਥੇ ਹਾਜ਼ਰੀ ਭਰਨੀ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਜੀਵਨ ਕਾਹਦੇ ਲਈ ਮਿਲਿਆ ਹੈ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਪੁੱਛੀਏ ਨਾ ਤੇ ਉਹ ਬੜਾ ਸੁੰਦਰ ਬਿਆਨ ਕਰਦੇ ਆ, ਕਹਿੰਦੇ ਪ੍ਰਭੂ ਦੀ ਪ੍ਰਾਪਤੀ ਲਈ। ਪ੍ਰਾਪਤੀ ਕਿਵੇਂ ਹੋਣੀ ਹੈ? ਉਹਦੇ ਗੁਣ ਗਾ ਕੇ, ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਇਹੀ ਕੰਮ ਹੈ ਬੰਦੇ ਦਾ। ਇਹ ਜੀਵਨ ਮਿਲਿਆ ਹੀ ਤਾਂ ਹੈ, ਮਨੋਰਥ ਹੀ ਇਹੀ ਹੈ। ਆਓ ਸਾਰੇ ਮਿਲ ਕੇ ਪੜ੍ਹੀਏ।

ਹੇ ਮੇਰੇ ਪਰਮਾਤਮਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਕਹਿੰਦੇ ਵਡਿਆਈ ਇਸ ਤਰ੍ਹਾਂ ਹੈ, ਤੁਹਾਡੀ ਸਿਫਤ ਇਸ ਤਰ੍ਹਾਂ ਹੈ, ਕੋਈ ਦੱਸ ਨਹੀਂ ਸਕਦਾ। ਜਿਵੇਂ ਇੱਕ ਪੁੱਤਰ ਆਪਣੇ ਪਿਤਾ ਦੇ ਬਰਥ ਬਾਰੇ ਨਹੀਂ ਜਾਣ ਸਕਦਾ ਨਾ ਜੀ, ਇਸ ਤਰ੍ਹਾਂ ਹੀ ਹੈ ਨਾ ਜੀ। ਇੱਕ ਬੱਚਾ, ਧੀ ਜਾਂ ਪੁੱਤਰ ਆਪਣੇ ਪਿਤਾ ਦੇ ਬਰਥ ਬਾਰੇ ਨਹੀਂ ਜਾਣ ਸਕਦਾ, ਪਿਤਾ ਜਨਮ ਜਿਮ ਪੂਤ ਨਾ ਪਾਵੇ। ਬਸ ਪਰਮਾਤਮਾ ਜੀ ਤੁਹਾਡੀ ਸਿਫਤ ਵੀ ਇਸੇ ਤਰ੍ਹਾਂ ਹੀ ਹੈ। ਪੰਜਮ ਪਾਤਸ਼ਾਹ ਮਹਾਰਾਜ ਤੋਂ ਪੁੱਛ ਲੈਂਦੇ ਹਾਂ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਤੁਸੀਂ ਸਹਿਮਤ ਹੋ? ਪਿਤਾ ਜਨਮ ਜਿਮ ਪੂਤ ਨਾ ਪਾਵੇ, ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ, ਫਿਰ ਪੰਚਮ ਪਾਤਸ਼ਾਹ ਮਹਾਰਾਜ।

ਕਹਿੰਦੇ ਸਹਿਮਤ ਆ। ਸੁਖਮਣੀ ਸਾਹਿਬ ਰੋਜ਼ ਪੜ੍ਹਦੇ ਹਾਂ ਨਾ ਜੀ, ਸੁਖਮਣੀ ਸਾਹਿਬ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਪੰਚਮ ਪਾਤਸ਼ਾਹ ਮਹਾਰਾਜ ਵੀ ਇਹੀ ਕਹਿ ਰਹੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ, ਜੋ ਪੰਚਮ ਪਾਤਸ਼ਾਹ ਮਹਾਰਾਜ ਨੇ ਕਿਹਾ ਉਹੀ ਅੱਗੇ ਜਾ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੂ ਬਹੂ

ਬੜੀ ਵੱਡੀ ਸਿਫਤ ਹੈ ਇਸ ਵਿਸ਼ੇ ਤੇ ਪ੍ਰਭੂ ਦੀ, ਹਰੀ ਪਰਮਾਤਮਾ ਦੀ। ਉਹ ਫਿਰ ਗੱਲ ਉੱਥੇ ਆ ਜਾਂਦੀ ਹੈ, ਸਮਾਂ ਸਮਾਪਤ ਹੈ, ਇੱਥੋਂ ਹੀ ਗੱਲ ਸ਼ੁਰੂ ਕਰਾਂਗੇ ਅੱਗੇ ਆਪਾਂ। ਹਰੀ ਪਰਮਾਤਮਾ ਦੀ ਸਿਫਤ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਪੰਚਮ ਪਾਤਸ਼ਾਹ ਮਹਾਰਾਜ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਕਲਗੀਧਰ ਪਾਤਸ਼ਾਹ ਮਹਾਰਾਜ, ਸਾਰਿਆਂ ਨੂੰ ਆਪਾਂ ਇਕੱਠਿਆਂ ਲੈ ਕੇ ਚੱਲਾਂਗੇ। ਆਓ, ਸਮਾਪਤੀ ਹੈ ਜੀ ਵੱਡਾ।

ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਤੁਰਕੀ ਬਾਣੀ ਦੇ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਿਤਾਬ ਸਿੰਘ ਜੀ ਸੈਕਰਾਮੈਂਟ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸ ਸਦਾ ਕੁਰਬਾਨੀ ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਰਵ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਤੇ ਰੱਖ ਆਵ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਵਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾ ਹੋ ਅੜਾ ਤੂੰ ਅੜਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹੇਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹੇਲਾ, ਹੋ ਵਾਰੀ ਜਿਤ ਸੋਹੇਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਂ ਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਿਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜੇ ਰਿੱਠੇ ਸ਼ਬਦ ਫਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ ਨਾਮ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਲ ਜਿਨਾ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Vaheguru, Vaheguru, Vaheguru.

Guru. Guru. Guru. Guru. Guru. Guru. Guru. Guru.

वाहगुरु वाहगुरु वाहगुरु वाहगुरु वाहगुरु वाहगुरु वाहगुरु।

Ai, Guru. Ai, Guru. Ai, Guru. Ai, Guru. Ai, Guru. Ai, Guru.

Guru, Guru, Guru, Guru, Guru, Guru.

Ah, guru. Ah.

My Guru, my Guru, my Guru, my Guru, my Guru. My Guru.

ਜੁਗ ਖੇਵਟ ਗੁਰ ਸ਼ਬਦ ਤਰਹ ਮੇਰੇ ਮਨ ਹਰ ਗੁਣ ਹਰ ਉੱਚ ਰੋਹ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰਹੋ ਰਹਾ।

ਨਾਨਕੇ ਪ੍ਰਭਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨਮੋਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ

ਨਾਨਕ ਪਾਵੋ ਸੁਖ ਹਨੇਰੇ। ਸਖਤ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਦ ਨਾ ਪਰਾ, ਹਰ ਕਾ ਨਾਮ ਜਪਤ ਨਿਰਸੁਤਰਾ। ਅਨਕ ਮਾਇਆ ਰੰਗ ਤਿਖਣਾ ਬੁਝਾਵੇ, ਹਰ ਕਾ ਨਾਮ ਜਪਤ ਆਗਾਵੇ। ਜੇ ਮਾਰਗ ਇਹ ਜਾਤ ਅਕੇਲਾ, ਤੇ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮਗਤ ਪਾਈਏ। ਛੂਟਤ ਨਹੀਂ ਗੋੜ ਲਗਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਗਨ ਜਾਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ।

0: ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜੇ ਪੈਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ।
1: ਜਹਾਂ ਪੰਥ ਤੇਰਾ ਕੂਨਾ,
0: ਸਿਆਨੂੰ ਹਰ ਕਾ ਨਾਮ ਦੇ ਨਾਲ ਪਛਾਨੂੰ।

ਫਿਰ ਨਾ ਜਾਣੀ। ਓਤ ਭੋਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ। ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਵਹ ਕਰੇ ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ ਗਾਮ ਦੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ। ਨਾਮ ਕੀ ਮਹਿਮਾ ਸੰਤ੍ਰਿਤ ਵਸਾਏ ਸੰਤ ਪ੍ਰਤਾਪ ਦੁਰਤ ਸਭਨਸਾਏ। ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ। ਨਾਮ

ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਬੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੇਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹਾਮੈ ਬਹੁ ਰਤਨਾ ਸਰੀਰ ਘਟਾਏ ਹਾਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ

ਆਸਨ ਜੈਰ ਮਾਰਗ ਸੰਜਮਤ ਸਾਧਨ ਨਿਮਕ ਨਿਮਕਰ ਸਰੀਰ ਘਟਾਵੈ ਤਾਪੀ ਹਉ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਾਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਸ਼ ਉਟੈ ਗਰਭ ਘੁਮਾਨਾ ਮੰਤੇ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮੰਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਉਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੇ ਅਨਗ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਓਟ ਉਬਾਵ ਦਰਗੈ ਨਹੀਂ ਸਿੱਜੈ ਛੂਟ ਸਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਆਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਮਿੰਦਲ ਨਹੀਂ ਮਨ ਅਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ ਸੁਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਭਰੈ ਜ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਗਉ ਜੋ ਜਾਣੇ ਨੀਚਾ ਸਹੂ ਗਨੀਏ ਸਭ ਤੇ ਉੱਚਾ ਜਾਗਾ ਮਨੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟਗੜ ਚੀਨਾ ਮਨਪਨੇ ਤੇ ਬੁਰਾ ਮਿਠਾਨਾ ਪੇਖੈ ਸਗਲ ਸ੍ਰਿਠ ਸਾਜਨਾ ਸੂਖ

ਪੁੱਜੈ ਬਖਸ਼ ਲਿਹੋ ਤੋ ਨਾਨਕ ਸਿੱਜੈ। ਜੇ ਪ੍ਰਸਾਦ ਧਰ ਪਰ ਸੁਖ ਵਸੈ ਸੁਧ ਭਰਾਤ ਮੀਤ ਬਨਤਾ ਸੰਘਸੈ। ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ। ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦਿਨੇ ਹਸਤ ਪਾਮ ਕਰਨ ਨੇਤਰ ਰਸਨਾ। ਇਸੇ ਤਿਆ ਗਬਰ ਸੰਘ ਰਚਨਾ ਇਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ। ਆਦੰਦ ਜੋ ਰੱਖਣਾ ਹਰ ਤਿਸਿਓ ਪ੍ਰੀਤ ਨਾ ਕਰਾ ਗਵਾ ਹਰ ਜਾ ਕੀ ਸੇਵਾ ਨਵਨਿਤ ਪਾਵੈ ਦਾਸਿਓ ਮੂੜਾ ਮੰਨੇ ਲਾਵੈ। ਜੋ ਠਾਕੁਰ ਸਦਾ ਹਜੂਰੇ ਤਾਕੁਰ ਅੰਧਾ ਜਾਨ ਦੂਰੇ ਜਾ ਕੀ ਟਹਿਲ ਬਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਗਦ ਅਜਾਨ। ਸਦਾ ਸਦਾ ਏ ਭੁੱਲਨਹਾਰ ਨਾਨਕ ਰੱਖਣ ਹਾਰਿਆ ਪਾਰ। ਰਤਨ ਤਿਆ ਕੌਡੀ ਸੰਘ ਰਚੈ ਸਾ ਛੋੜ ਝੂਠ ਸੰਘ ਮਚੈ। ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਸਕਾ ਸਰਮ ਕਰੈ ਸੰਘ ਸਹਾਇ ਤਿਸ ਪਰ ਹਰੈ। ਚੰਦਰ ਲੇਪ ਉਤਾਰੇ ਤੋਏ ਗਰਦ ਪ੍ਰੀਤ ਪਸਮ ਸੰਘ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਬਾਹਰ ਭੇਖਨ ਤਰਮਲ ਮਾਇਆ ਸ਼ਬਸਨਾਏ ਕਸ਼ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸਵਾਹਾ ਗਲਪਾਥਰ ਕੈਸੇ ਤਰੇ ਅਥਾਹ। ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ। ਸੁਨੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹ ਓੜ ਨਿਭਾਵੇ। ਕਹਾਂ ਬੁਝਾਰਤ ਬੁੱਝੇ ਡੋਰਾ ਨਸਕਈਏ ਤੋ ਸਮਝੇ ਭੂਰਾ। ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਨ ਕਰਤਾ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾਏ। ਸੰਘ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾਸਿਓ ਪ੍ਰੀਤ। ਬਲਵਾ ਕਹਿ ਗ੍ਰਹਿ ਭੀਤਰ ਬਸੇ ਅਨੰਦ ਗੇਰ ਮਾਇਆ ਰੰਗ ਰਸੈ ਦੁੜਕਰ ਮਾਨੇ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਤੋ ਲੋਭ ਧਰੋ। ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰਮ।

ਮਿਥਿਆ ਰਾਜ ਉਬਨ ਧਨ ਮਾਲ ਮਿਥਿਆ ਕਾਮ ਗ੍ਰੋਧ ਬਿਕਰਾਲ ਮਿਥਿਆ ਰਥ ਅਸਤੀ ਆਸੁ ਵਸਤਰਾ ਮਿਥਿਆ ਰੰਗ ਸੰਗ ਮਾਇਆ ਬੇ ਖਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਵਰ ਨਿੰਦਾ ਸੁਨੇ ਮਿਥਿਆ ਸਹਸਤ ਬਰ ਦਰਭ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰੇ ਰੁਪਾਦ ਮਿਥਿਆ ਰਸਨਾ ਭੋਜਨ ਸੁਭਾ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਦ ਬੇਕਾਰਾ ਬਿਨ ਬੁੱਝੇ ਮਿਥਿਆ ਸਭੇ ਸਫਲ ਤੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਜ ਬਿਨਾ ਕੇ ਹੋ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾ ਬਤਾ ਕੇ ਦੁਰਗੰਧ ਬਿਨ ਸਿਮਰਨ ਬਿਨ ਦਿਨ ਰੈਨ ਬ੍ਰੇਥਾ ਬਿਹਾਏ ਬੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰੇਥੇ ਸਭ ਕਾਮ ਜੋ ਕਿਰਪਨ ਕੇ ਰਾਰ ਦਾਮ ਧਨ ਧਨ ਤੇਜਨ ਜੇਕਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿ ਤਬਰ ਕਸ਼ਬਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖਨਾ ਕਾਹੂ ਭੀਨ ਅਵਰ ਵਿਦੇਸੇ ਆਵਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਦਰ ਵਸੇ ਨਿਰੰਕਾਰ ਤਿਸ ਕੀ ਸੀਖ ਤਰਾਸ ਸੰਸਾਰ ਜੋ ਤੁਮ ਭਾਨੇ ਤਿੰਨ

ਜੇ ਪ੍ਰਸਾਦ ਹਸਵ ਹਸਤ ਸਵਾਰੀ ਮੰਤਿਸ ਪ੍ਰਭ ਕੋ ਕਬੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠ ਬੈਠ ਸਤ ਸੇ ਧਿਆਈ ਤੇ ਸੇ ਧਿਆਏ ਜੋ ਏਕ ਅਲਖਾ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨਾਠ ਪੈਰ ਕਰ ਤਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸਾ ਚਿਤਾਰੀ।

ਤ੍ਰਹਿ ਗੁਰ ਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਪ੍ਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲਾ ਮਨੋ ਬਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ।

ਮੁਕਤਾ ਹੋਏ ਸੁਨਮਿਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੁ ਜਲੋ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੈ ਬ੍ਰਹਮ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਭੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਵੇ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਘ ਮਾਇਆ ਤੇ ਭਿੰਨ ਸਾਧ ਸੰਘ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਘ ਦੁਸ਼ਮਣ ਸਮੀਤ ਸਾਧੂ ਕਹਿ ਸੰਘ ਮਹਾ ਪੁਨੀਤ ਸਾਧ ਸੰਘ ਕਿਸਿਓ ਨਾ ਬੈਰ ਸਾਧਕ ਸੰਘ ਨਾ ਬਿੰਗਾ ਪੈਰ ਸਾਧਕ ਸੰਘ ਨਾ ਹੀ ਕੋ ਮੰਦਾ ਸਾਧ ਸੰਘ ਜਾਣੇ ਪਰਮਾਨੰਦਾ ਸਾਧਕ ਸੰਘ ਨਾ ਹੀ ਤਾਪ ਸਾਧਕ ਸੰਘ ਤਜੇ ਸਭਿਆ ਵਾਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਘ ਨਾ ਕਬੂ ਧਾਵੈ ਸਾਧਕ ਸੰਘ ਸਦਾ ਸੁਖ ਪਾਵੈ ਸਾਧ ਸੰਘ ਬਸਤ ਅਗੋਚਰ ਲਹੈ ਸਾਧੂ ਕਹਿ ਸੰਘ ਆਜਰ ਸਹਿ ਸਾਧਕ ਸੰਘ ਬਸੇ ਥਾਨ ਉੱਚੈ ਸਾਧੂ ਕਹਿ ਸੰਘ ਮਹਿਲ ਪਾਹੁਚੈ ਸਾਧਕ ਸੰਘ ਦ੍ਰਿੜੈ ਸਭ ਧਰਮ ਸਾਧਕ ਸੰਘ ਕੇਵਲ ਪਾਰ ਬ੍ਰਹਮ ਸਾਧਕ ਸੰਘ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਘ ਸਭ ਕੁਲ ਉਧਾਰੈ ਸਾਧ ਸੰਘ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਘ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਘ ਧਰਮ ਰਾਏ ਕਰੇ ਸੇਵਾ ਸਾਧਕ ਸੰਘ ਸੋਭਾ ਸੁਰਦੇਵਾ ਸਾਧੂ ਕਹਿ ਸੰਘ ਪਾਪ ਲਾਇਨ ਸਾਧ ਸੰਘ ਅੰਮ੍ਰਿਤ ਗੁਣ ਗਾਇਨ ਸਾਧਕ ਸੰਘ ਸਰਬਧਾਨ ਗਮ ਨਾਨਕ ਸਾਧਕ ਸੰਘ ਸਫਲ ਜਨਮ ਸਾਧਕ ਸੰਘ ਨਹੀਂ ਕਿਸ਼ਗਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਘ ਕਲੂਕਤ ਹਰੈ ਸਾਧਕ ਸੰਘ ਨਰਕ ਪਰ ਹਰੈ ਸਾਧਕ ਸੰਘ ਉਹਾਂ ਸੁਹੇਲਾ ਸਾਧ ਸੰਘ ਬਿਛਰਤ ਰਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਘ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਤ ਬਸੈ ਨਾਨ ਕੁਦਰੈ ਸਾਧ ਸੁੰਦਰਸਾ ਸਾਧਕ ਸੰਘ ਸੁਨੋ ਹਰ ਡਾਓ ਸਾਧ ਸੰਘ ਹਰ ਕੇ ਗੁਣ ਗਾਓ ਸਾਧਕ ਸੰਘ ਨਾ ਮੰਤੇ ਬਿਸਰੈ ਸਾਧ ਸੰਘ ਸਰਪਰ ਨਿਸਤਰੈ ਸਾਧਕ ਸੰਘ ਨਾ ਸਾਧਕ ਸੰਘ ਨਾ ਮੰਤੇ ਬਿਸਰੈ ਸਾਧ ਸੰਘ ਸਰਪਰ ਨਿਸਤਰੈ ਸਾਧਕ ਸੰਘ ਲੱਗੇ ਪਰਾ ਮਿੱਠਾ ਸਾਧੂ ਕਹਿ ਸੰਘ ਘਟਗੜ ਡਿੱਠਾ ਸਾਧ ਸੰਘ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਘ ਮਿਟੇ ਸਭ ਰੋਗ ਨਾਨਕ ਸਾਧ ਬੈਠੇ ਸੰਜੋਗ ਸਾਧ ਕੀ ਮਹਿਮਾ ਵੇਦਨਾ ਜਾਣੇ ਜੇਤਾ ਸੁਨੇ ਤੇਤਾ ਬਖਿਆਨੈ ਸਾਧ ਕੀ ਪਮਾ ਤਹਿ ਗੁਣ ਤੇ ਦੂਰ ਸਾਧ ਕੀ ਪਮਾ ਰਹੀ ਪ੍ਰਭੂਰ ਸਾਧ ਕੀ ਸੋਭਾ ਗਾ ਰਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਛਤੇ ਉੱਚੀ ਸਾਧ ਕੀ ਸੋਭਾ ਮੁਛਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਬਰ ਭੇਦ ਨਾ ਭਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ

ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੁਧ ਹੈ ਰਾਮ ਨਾਮ ਸਾਰਸ ਬੀਬਸ ਪੰਡਿਤ ਕੇ ਉਪਦੇਹ ਜਗ ਜੀਵਾ ਹੈ ਹਰ ਕੀ ਕਥਾ ਹਿਰਦੇ ਪਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਬਰਾਨ ਸਿਮਰਤ ਬੁੱਝੇ ਮੁਨ ਸੁਖਮ ਮੈਂ ਜਾਣੇ ਅਸਤੂਲ

ਵਿਵਹਾਰੀ, ਕਈ ਕੋਲ ਭਾਈ ਤੀਰਥ ਵਾਸੀ, ਕਈ ਕੋਲ ਬਾਨ ਭਰਮੇ ਉਦਾਸੀ, ਕਈ ਕੋਲ ਵੇਦ ਕੇ ਸੁਰੋਤੇ, ਕਈ ਕੋਲ ਤਪੀਸਰ ਹੋਤੇ, ਕਈ ਕੋਲ ਆਤਮ ਧਿਆਨ ਧਾਰੇ, ਕਈ ਕੋਲ ਕਬ ਕਾਬ ਵਿਚਾਰੇ, ਕਈ ਕੋਲ ਨਵਤਨ ਨਾਮ ਧਿਆਵੇ, ਨਾਨ ਕਰਤੇ ਕੰਤ ਨਾ ਪਾਵੇ, ਕਈ ਕੋਲ ਭਾਈ ਅਭਿਮਾਨੀ, ਕਈ ਕੋਲ ਅੰਦ ਅਗਿਆਨੀ, ਕਈ ਕੋਲ ਕਿਰਪਾ ਨ ਕਠੋਰ, ਕਈ ਕੋਲ ਅਭਿਗਾਤਮ ਨੇ ਕੋਰ, ਕਈ ਕੋਲ ਪਰ ਦਰਬ ਕੋ ਹਿਰੇ, ਕਈ ਕੋਲ ਪਰ ਦੁੱਖ ਨਾ ਕਰੇ, ਕਈ ਕੋਲ ਮਾਇਆ ਸਰਬ ਮਾਹੇ, ਕਈ ਕੋਲ ਪਰਦੇਸ਼ ਪਰਮਾਹੇ, ਜਿਜਿਤ ਲਾਭ ਤਿਤ ਲਗਣਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਲ ਸਿੱਧ ਜਤੀ ਜੋਗੀ, ਕਈ ਕੋਲ ਰਾਜੇ ਰਸ ਭੂਗੀ, ਕਈ ਕੋਲ ਪੰਖੀ ਸਰਬ ਉਪਾਏ, ਕਈ ਕੋਲ ਪਾਥਰ ਬ੍ਰਿਖਨ ਬਜਾਏ, ਕਈ ਕੋਲ ਪਵਨ ਪਾਣੀ ਬਹਿ ਸੰਦਰ, ਕਈ ਕੋਲ ਦੇਸ ਭੂਮੰਡਲ, ਕਈ ਕੋਲ ਸਸੀਅਰ ਸੂਰ ਨਖਤਰ, ਕਈ ਕੋਲ ਦੇਵਦਾਨ ਇੰਦਰ ਸੇਰ ਸ਼ਤਰ, ਸਗਲ ਸਮੱਗਰੀ ਬਣਾਇਆ ਸੂਤ ਧਾਰੇ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ, ਕਈ ਕੋਟ ਰਾਜਸਥਾਨ ਸਤ, ਕਈ ਕੋਟ ਵੇਦ ਪੁਰਾਣ ਸਿਮਰਤ ਸ਼ਾਸਤ, ਕਈ ਕੋਟ ਕੀ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖੇ ਕਿਨਰ ਪਿਸਾਜ, ਕਈ ਕੋਟ ਭੂਤ ਪ੍ਰੇ ਸੂਗਰ ਮਿਰਗਾਚ, ਸਭ ਤੈ ਨੇਰਾ ਸਭ ਹੂੰ ਤੇ ਦੂਰ, ਨਾਨਕਾ ਅਲਿਪ ਤਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁ ਜੂਨੀ ਫਿਰੇ, ਕਈ ਕੋਟ ਬੈਠ ਜੀ ਖਾਏ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀ ਏ ਧਰਮੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੇ ਰਾਖੇ, ਨਾਨਕ ਸਭ ਕੁਛ ਪ੍ਰਭ ਗਿਆ ਹਾਥੇ, ਕਈ ਕੋਟ ਭੈ ਭੈ ਰਾਗੀ, ਰਾਮ ਨਾਮ ਸੰਗਤ ਨਿਲਬਲਾਗੀ, ਕਈ ਕੋਟ ਪ੍ਰਭ ਕੋ ਖੋ ਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਤਿਨਕੋ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਬਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੇ ਪ੍ਰਭ ਮਾਹੇ ਸਮਾਤ, ਤਾਕ ਅੰਤ ਨਾ ਜਾਣੇ ਕੋਏ ਆਪੇ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਰੇਤਰੇ, ਕਈ ਕੋਟ ਨਾਮ ਰਥ ਬੀਵੇ ਅਮਰ ਭਏ ਸਾ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸੰਭਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ ਜਲ ਥਲ ਮਈਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ, ਗਿਰਮੈ ਥਾਪੁ ਥਾਪਨ ਹਾਰਾ ਅੰਤਨੇ ਕਿਛ ਪਾਰਾ ਵਾਰਾ, ਹੁਕਮੇ ਧਾਰਾ ਧਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ, ਪ੍ਰਭਾਵੈ ਮਾਨੁ ਗਤ ਪਾਵੈ, ਪ੍ਰਭਾਵਿਤ ਪਾਥਰ ਤਰਾਵੈ, ਪ੍ਰਭਾਵਿਨ ਸਾਸ ਤੇ ਰਾਖੇ, ਪ੍ਰਭਾਵਿਤ ਹਰ ਗੁਣ ਭਾਖੈ, ਪ੍ਰਭਾਵਿਤ ਪਤ ਉਧਾਰੇ, ਆਪ ਕਰੇ ਆਪਨ ਵਿਚਾਰੇ, ਦੁਆਂ ਸਨਿਆਕਾ ਸੁਆਮੀ, ਖੇਲੈ ਬਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਕਹ ਮਾਨੁਖ ਤੇ ਕਿਆ ਹੋਇਆ ਆਵੇ, ਜੋਤ ਸੁਭਾਵੇ ਸੋਈ ਖਰਾਬ, ਇਸ ਕੇ ਆਤ ਵੇ ਤਾਂ ਸਭ ਕੁਛ ਲੇ, ਜੋਤ ਸੁਭਾਵੇ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੇ, ਜੇ ਜਾਣ ਤੇ ਆਪਣੇ ਆਪ ਬਚੇ, ਭਰਮੇ ਭੁੱਲਾ ਦੈ ਦਿਸਤਾਵੇ, ਨਿਮਕ ਮਾਹੇ ਚਾਰ ਕੁੰਡ ਫਿਰਿਆ ਵੇ,

ਜੀਉ ਬਿਨ ਸਭ ਤਿਸਕੀ ਰਾਸ, ਘਟ ਘਟ ਪੂਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਨਾਈ, ਨਾਨਕ ਜੀਵੈ ਦੇਖ ਵਡਾਈ। ਇਸ ਕਾ ਬਾਲ ਨਾਈ ਸਹਾਥ, ਕਰਨ ਕਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਫੰਥੀਓ। ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰ ਖਰੰਗ ਹਸੈ,

ਕਿ ਸੱਚ ਕਹਾ ਹੈ। ਕਬੂ ਇਹ ਪੰਡਿਤ ਕਰੇ ਬਖਿਆਨ, ਕਬੂ ਮੁਨ ਧਾਰੀ ਲਾਵੇ ਧਿਆਨ, ਕਬੂ ਤਾੜ ਤੀਰਥ ਇਸ਼ਨਾਨ, ਕਬੂ ਸਿਸਾਧਕ ਮੁਖ ਗਿਆਨ, ਕਬੂ ਕੀਟ ਹਸ ਪਤੰਗ ਵੇ ਜੀਆ, ਅਨੰਗ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦੀ ਖਾਵੇ, ਜੋ ਪ੍ਰਭਾਵੇ ਤੇ ਮੇਰੇ ਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਧ ਸੰਗਤ ਤੇ ਪਾਵੇ, ਉਸ ਸਥਾਨ ਤੇ ਬਾਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ, ਮੰਤਰ ਨਾਮ ਰਤੇ ਕਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਗਏ ਸਤਿਗੁਰਬਾਨ ਸਲੋਕ। ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਰੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੇ ਅੰਦਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋ ਸਮਾਨ, ਜੋ ਜਾਣੇ ਮੈਂ ਜੋ ਬਲਵੰਤ, ਸੋ ਦੁਸ਼ਟਾ ਗਾ ਜਨਤਾ, ਪਿਸਕੋ ਕਰਮੰਤ ਕਹਾਵੇ, ਜਨਮ ਮਰੈ ਭਉ ਜੋਨ ਪ੍ਰਭਾਵੈ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖੰਦਾ ਗਿਆਨ, ਕਰ ਕਿਰਪਾ ਸਹਿਰਦਾ ਗਰੀਬੀ ਵਸਾਵੇ, ਨਾਨਕ ਈਹਾਂ ਮੁਕਤ ਆਗੇ ਸੁਖ ਪਾਵੇ, ਧਰਮੰਤਾ ਕਰ ਕਰ ਬਾਵੈ, ਤ੍ਰਿੰਨ ਸਮਾਨ ਕਛ ਸੰਗ ਨਾ ਜਾਵੈ, ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਪਰ ਭੀਤਰਤਾ ਕਾਏ ਬਿਨਾ, ਸਪਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਬਸਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖਵਾਰੀ, ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗੇ ਪਰਵਾਨ, ਕੋਟ ਕਰਮ ਕਰੇ ਉਧਾਰੇ, ਸਰਮ ਪਾਵੇ ਸਗਲੇ ਫਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸਵਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰੇ ਆਤਮ ਨਹੀਂ, ਦਰਵੈ ਹਰ ਤਰਗੇ ਕੋ ਕੈਸੇ, ਗਾਵੇ ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਨ ਜਾਕਾ ਮਨ ਹੋਏ ਕਹੋ ਨਾਨਕ, ਤਾਂ ਕਿ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਸੁਖ ਨਾ ਹੀ ਕੋਏ, ਜਬ

ਨਾਮ ਰੰਗ ਸਰਬ ਸੁਖ ਹੋਏ ਪਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਮਨ ਕਰਨ ਹਾਸ ਕਿਆਤ ਕਹਾਂ ਵਿਚਾਰ ਜੈਸੀ ਦੁਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ।

ਸਥਾਰ ਸਭ ਕਿਸ਼ ਸਭ ਕਿਸ ਸਭ ਕਛ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹਾਉ ਕਿਸ਼ੋਏ ਥਾਨ ਤਨੰਤਰ ਇੱਕ ਸੋਏ ਆਪਣੇ ਜਲ ਤਾਪ ਕਰਨੇ ਹਾਰ ਕੌਤਾ ਕਰੇ ਰੰਗ ਆਪਾਰ ਮਨ ਮਿਆ ਮਨ ਬਨੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਗਨੇ ਬਖਿਆਨੀ ਸੱਚ ਸੱਚ ਸਤਸਭ ਕੀਨਾ ਕੋਟ ਮਦੇ ਕਨੇ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਣ ਹਾਰ ਸੰਤ ਕੀ ਨੰਦਾ ਨਾਨਕ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਗੈ ਦੁਖਨ ਯਾਰ ਜਾ ਘਟੈ ਸੰਤ ਗੈ ਦੁਖਨ ਜਮ ਤੈ ਨੇ ਛੁਟੈ ਸੰਤ ਗੈ ਦੁਖਨ ਸੁਖ ਸਭ ਜਾਏ ਸੰਤ ਗੈ ਦੁਖਨ ਨਰਕ ਮੈਂ ਪਾਏ ਸੰਤ ਗੈ ਦੁਖਨ ਮਤੋਏ ਮਲੀਨ ਸੰਤ ਗੈ ਦੁਖਨ ਸੋਭਾ ਤੇਹੀਨ ਸੰਤ ਗੈ ਤੇ ਗੁਰ ਰੱਖੇ ਨਾ ਕੋਏ ਸੰਤ ਗੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨੰਦਕ ਭੀਤਰ ਸੰਤ ਗੈ ਦੁਖਨ ਤੇ ਮੁਖ ਭਵੈ ਸੰਤਨ ਗੈ ਦੁਖਨ ਕਾਗ ਜੋ ਲਵੈ ਸੰਤਨ ਗੈ ਦੁਖਨ ਸਰਬ ਜੋਨ ਪਾਏ ਸੰਤ ਗੈ ਦੁਖਨ ਤ੍ਰਿਗਤ ਜੋਨ ਕਿਰਪਾਏ ਸੰਤਨ ਗੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਗੈ ਦੁਖਨ ਸਭ ਕੋ ਛਲੈ ਸੰਤ ਗੈ ਦੁਖਨ ਤੇ ਸਭ ਜਾਏ ਸੰਤ ਗੈ ਦੁਖਨ ਨੀਚ ਨੀਚ ਆਏ ਸੰਤੋ ਕੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੇ ਤੋਂ ਹੋਏ ਵਿਗਤ ਪਾਹੇ ਸੰਤ ਗਾ ਨੰਦਕ ਮਹਾਤਾਈ ਸੰਤ ਗਾ ਨੰਦਕ ਟਿਕੰਨਾ ਪਾਈ ਸੰਤ ਗਾ ਨੰਦਕ ਮਹਾਤਿਆਰਾ ਸੰਤ ਗਾ ਨੰਦਕ ਪਰਮੇਸ਼ਰ ਮਾਰਾ ਸੰਤ ਗਾ ਨੰਦਕ ਰਾਜ ਤੇ ਹੀਨ ਸੰਤ ਗਾ ਨੰਦਕ ਦੁਖੀਆਰ ਦੀਨ ਸੰਤ ਗਾ ਨੰਦਕ ਹੋ ਸਰਬ ਰੋਗ ਸੰਤ ਗਾ ਨੰਦਕ ਹੋ ਸਦਾ ਵਿਯੋਗ ਸੰਤ ਗੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਗਾ ਦੁਖੀ ਸਦਾ ਅਪਵਿੱਤ ਸੰਤ ਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਗੇ ਦੁਖੀ ਕੋ ਡਾਨ ਲਾਗੈ ਸੰਤ ਗੇ ਦੁਖੀ ਸਭ ਤਿਆਗੈ ਸੰਤ ਗਾ ਦੁਖੀ ਮਾਂ ਅਹੰਕਾਰੀ ਸੰਤ ਗਾ ਦੁਖੀ ਸਦਾ ਵਿਕਾਰੀ ਸੰਤ ਗਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਠਰੈ ਸੰਤ ਗੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਗਾ ਦੁਖੀ ਅਧ ਬੀਜ ਤੇ ਟੁੱਟੈ ਸੰਤ ਗਾ ਦੁਖੀ ਕਿਤੇ ਕਾਜ ਨਾ ਬਹੁਚ ਹੈ ਸੰਤ ਗਾ ਦੁਖੀ ਉਦਿਆਨ ਭਰਮਾਈਏ ਸੰਤ ਗਾ ਦੁਖੀ ਉੱਜੜ ਪਾਈਏ ਸੰਤ ਗਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮਿਰਤਾ ਕੀ ਲੋਥਾ ਸੰਤ ਗੇ ਦੁਖੀ ਕੀ ਜੜ ਕਿਛ ਨਾਹੇ ਆਪਨ ਵੀ ਜਾਪੇ ਹੀ ਖਾਏ ਸੰਤ ਗੇ ਦੁਖੀ ਖਬਰ ਨਾ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਗਾ ਦੁਖੀ ਇਉਂ ਬਿਲਾ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਗਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਪਕ ਇੰਦਰ ਨਹੀਂ ਧਰਾਪੈ ਸੰਤ ਗਾ ਦੁਖੀ ਛੁਟੈ ਅਕੇਲਾ ਜਬੂਆੜ ਤਿਲ ਖੇਤ ਮਾਏ ਧੋਇਲਾ ਸੰਤ ਗਾ ਦੁਖੀ ਧਰਮ ਤੇਰਾ ਸੰਤ ਗਾ ਦੁਖੀ ਸੰਥਿਆ ਕਹਿਤ ਕਿਰਤ ਨਿੰਦਕ ਧੁਰੀ ਪਿਆ ਨਾਨਕ ਜੋ ਦਿਸ ਭਾਵੇ ਸੋਈ ਥਿਆ ਸੰਤ ਗਾ ਦੁਖੀ ਵਿਗੜੂ ਪੋਏ ਜਾਏ ਸੰਤ ਗੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਗਾ ਦੁਖੀ ਸਦਾ ਸਹਿਕਾਈਐ ਸੰਤ ਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਗਾ ਦੁਖੀ ਕੀ ਪੁੱਜੇ ਨਾ ਆਸਾ ਸੰਤ ਗਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰਤ ਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭੂ।

ਪੰਨਾਮਦੇਵ ਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨ ਬਸੁਰ ਜਨ ਹੋ ਸਿਮਰੋ ਹਰ ਹਰ ਰਾਏ ਏਕਾ ਸਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਤੀ ਸਬਜਾਨ ਦੇਵਨ ਕੋ ਏਕਾ ਭਗਵਾਨ ਜਿਸਕੇ ਦੀਅਰ ਅਗਾਏ ਬੌਰਨ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕਹਿ ਕੁਛ ਨਾਹੀ ਹਾਥ ਤਿਸਕਾ ਹੁਕਮ ਬੂ ਸੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪਰੋ ਸੋਏ ਨਾਨਕ ਬਿਘਨ ਲਾਗੇ ਕੋਈ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ

ਜਿਸ ਕੁਮਾਰ ਪ੍ਰਭ ਮਨ ਚਿਤ ਆਵੇ ਸੋ ਸੰਸੁ ਹਿਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਿਸਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ। ਨਾ ਕਿ ਜਨਮੈ ਨਾ ਕਿਛ ਮਰੇ, ਆਪਣ ਚਲਤ ਆਪ ਹੀ ਕਰੈ। ਪਾਵਨ ਜਮ ਦ੍ਰਿਸ਼ਟਾ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟਾ ਪੇ ਆਪ ਸਗਲ ਮੈਂ ਆਪ ਅਨੁਕ ਜੁਗਤ ਰਾਜ ਥਾਪ ਉਥਾਪ। ਅਵਿਨਾਸ਼ੀ ਨਾਇਕ ਸਿਖਾਣ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਥਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾ ਬੰਦ ਸਗਲ ਸੰਸਾਰ ਉਦਰੇ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਖ ਬਿਸਾਰਨ। ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਕੀ ਸੇਵਾ ਸੋਈ ਲਾਗੇ ਸਾਨੂੰ ਕਿਰਪਾ ਕਰੇ ਬਡ ਭਾਗ। ਨਾਮ ਜਪਤ ਪਾਵੇਂ ਬਿਸਰਾਮ, ਨਾਨਕ ਤਿਨ ਪੁਰਖੋ ਉਤਮ ਕਰਮਾਨ। ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿ ਸੁਭਾਓ ਮੈਂ ਸੋਏ ਕਰਨੇ ਆਰ ਪਛਾਣੇ, ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਬਜੈ ਸਮਾਏ ਸਮਾਏ ਹੋਏ ਸੁਖ ਨਿਦਾਨ। ਉਨਹੂੰ ਬਨ ਆਏ ਆਪ ਸੁਖ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਨਣ ਹਾਰ। ਜਾ ਕੇ ਸਿਮਰਨ ਉਦਰੀਆ ਹੈ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਏ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ। ਜਿਸੋ

ਸਭ ਕਿਤ ਸਗਾ ਦੀਆ ਦਰਬੈ ਅਤ ਸੂਰਾ ਜੇ ਕਉ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੈ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮੰਨਿਆ ਸਮਨ ਜੋ ਪਾ ਖਾਣ ਨਾਭ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਖਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼

ਬਾਈਬਲ ਲਾਈਏ, ਪ੍ਰਭ ਲਿਖਿਆ ਗਾ ਲਿਖਿਆ ਪਾਈਏ। ਦੁੱਖ ਸੁਖ ਪ੍ਰਭ ਦੇਵਨ ਹਾਰ ਬਰ ਤਿਆਗ, ਤੂੰ ਤਸੈ ਚਿਤਾਰ, ਜੋ ਕੁਛ ਕਰੈ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ। ਕੌਣ ਬਸਤ ਆਈ ਤੇਰਾ ਸੰਗ ਲਪਟ ਰਹੇ, ਰਸ ਲੋਭੀ ਪਤੰਗ, ਰਾਮ ਨਾਮ ਜਮ ਹਿਰਦੇ ਮਾਹੇ, ਨਾਨਕ ਬਤ ਸੇਤੀ ਕਰ ਜਾਹੇ।

ਧੰਨ ਧੰਨ ਗਏ ਸਭ ਕੋਏ ਮਕੂਜਲ ਹਰ ਦਰਗੇ ਸੋਏ ਵਾਪਾਰ ਵਿਰਲਾ ਵਾਪਾਰੇ ਨਾਨਕ ਤਾ ਕੇ ਸਦਬਲਹਾਰੇ ਚਰਨ ਸਾਧ ਗਏ ਧੋਏ ਧੋਏ ਪਿਓਰ ਪ੍ਰਸਾਦ ਗਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਫਿਰ ਜਾਈਏ ਗੁਰਬਾਨ ਸਾਧ ਸੇਵਾ ਵਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿੰਗਦੇ ਸਾਧੂ ਰਾਖੇ ਹਰ ਗੁਣ ਗਾਇਆ ਮਰਤ ਰਚਖ ਹੈ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੀ ਤਿਸਕਾਉ ਕਰਨੇ ਜੋ ਤਿਸ ਬਿਨ ਦੂਸਰ ਹੁਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਿਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੈ ਸਤਿਮੁਖ ਹੈ ਸਾਚੀ ਦ੍ਰਿੜ ਸਾਚਾ ਆਕਾਰ

ਪ੍ਰਭਿੰਨ ਸਾਹਿਬ ਬੁਝਾਏ ਨਾਨਕਾ ਜਿ ਸੋਭਾ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪਰ ਮਨਮੇ ਰਾਖ ਮਾਨੁਕੀ ਤੂੰ ਪ੍ਰੀਤ ਤਿਆਗ ਤਿਸਤੇ ਪਰਾ ਨਾ ਹੀ ਕਿਸ਼ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਉ ਨਾਨਕ ਮਨਰਾਓ ਮਨਸਾ ਪੂਰਨ ਸਰਨਾ ਜੋਗ ਜੋਕਰ ਪਾਇਆ ਸੂਈ ਹੋ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਤ ਜਾ ਕੇ ਸਰਬ ਤੋਂ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜਯੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿਸ ਪ੍ਰਗਾ ਗਨੇ ਅੰਤ ਨਾ ਪਾਇਆ ਜਾ ਕੀ ਲੀਲਾ ਕਿਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ

ਦਿਆ ਬੇ ਬਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨਕ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੈ ਸੁਨ ਸਰਵਨ ਕਰ ਗਿਰਬਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲ ਜਿਸੇ ਭਜਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਨ ਗੁਰ ਤੇ ਪਾਈ ਸਤ ਵਜਨ ਸਤ ਉਪਦੇਸ਼ ਸਤੇ ਜਨ ਜਾਗੈ ਹਿਰਦਾ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤੇ ਆਪੇ ਜਾਣੇ ਅਪਨਿਮਿਤ ਗਤ ਜਿਸ ਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਕਰਤ ਬੀਛਾ ਕਰਤੇ ਕੀਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾ ਜਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ

ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਮਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨਾ ਕੋ ਸਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂ ਬਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਿਮਨ ਪ੍ਰਗਟਾਇਆ ਪੈਦੇ ਨਿਰਭੋਏ ਪਸਾਨਾ ਸਤੇ ਬਜਾਤ ਸਮਾਏ ਸਮਾਨਾ ਵਸਤਮਾਏ ਲੇ ਵਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ ਬੁਜਾਏ ਬੁਜਨਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ

ਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨਕਾ ਬਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆ ਪਤ ਰਾਖੇ ਤਾਂ ਕਿ ਖਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕਾਓ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਤ ਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕੱਲ ਰਾਖੇ ਭਸਮ ਕੋਟ ਨਿੱਕੀ ਕੀਰੀ ਮੈਂ ਕੱਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਟ ਤਿਆਬ ਤਾਗੋ ਰਾਖ ਦੇਖ ਰਹਾਥ ਮਾਨਸ ਯਤਨ ਕਰਤ ਬਹੁ ਭਾਨ ਤਿਸਕੇ ਕਰਤ ਬਿਰਥੇ ਜਾਤ ਮਾਰਿਆ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਰਾਖ ਬਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪਿਆ ਪੀ ਅਮ੍ਰਿਤੇ ਮੰਤੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਈ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਧਾਨੇ ਮੰਤਰ ਨਾਮੇ ਨਾਮ ਸਮਾਨੇ

ਮਿਟਾਵੇ ਅਬਰ ਸਿਆਨਮ ਸਗਲੀ ਛਾੜ ਤਿਜਨ ਕੀ ਤੂੰ ਸੇਵਾ ਲਾਗਾ ਵਨ ਜਾਨਾ ਵੇ ਤੇਰਾ ਨਾਨਕ ਤਿਜਨ ਕੇ ਪੁੱਜੋ ਸਦ ਪੈਰਾ ਸਦੋ ਸਲੋਕ ਸਤਿਪੁਰਖ ਜੀ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿਖ ਉਦਰਾਏ ਨਾਨਕ ਹਰ ਗੁਣ ਗਾਓ ਅਸ਼ਟਪਦੀ।

ਅਰਥੇ ਹਟ ਹੈ। ਸਤਿਗੁਰ ਸਿੱਖੋ ਨਾਮ ਧੰਦੇ ਗੁਰੂ ਕਾ ਸਿੱਖ ਵਡਭਾਗੀ ਹੈ। ਸਤਿਗੁਰੂ ਸਿੱਖਾ ਹਾਲਤ ਬਲ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਗੁਰੂ ਕੀ ਆਗਿਆ ਮਨ ਮੈਂ ਸਾਹੇ, ਆਪਸ ਕੋ ਕਰ ਕਾਸ਼ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾ, ਸੇਵਾ ਕਰ ਤੋਏ ਨੇ ਗਾਮੀ, ਤਸਗੋਦ ਪ੍ਰਾਪ ਸਵਾਮੀ, ਆਪਣੀ ਕਿਰਪਾ ਸੇ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤ ਲੇ ਵੀ, ਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ।

ਕਿ ਕੀਮਤ ਕਹਿਣੇ ਨਾ ਭਾਈ ਅਨਕ ਭਗਤ ਬੰਧਨ ਕਰਹਿ ਚਰਨ ਕਮਲ ਹਿਰਦੇ ਸਿਮਰੇ ਸਤਿਵਲੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ।

ਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਨੰਦ ਭਿਆ ਦੁਖ ਨੱਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਭਾਉ ਚੁਕਾ ਨਿਰਭਉ ਵਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਬ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਸਗਲੀ ਮੋਹੀ ਆਪਣੇ ਅਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ

ਸਰ ਨਾਮ ਸੰਭਾਲ ਸ਼ਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨ ਹਰ ਪੂੰਜੀ ਸੰਤ ਕਰੋ ਵਿਵਹਾਰੀ ਹਾਂ ਸੁਖ ਦਰਗਹਿ ਜਾਇਕਾਰ ਸਰਬ ਨਿਰੰਤਰ ਏਕੋ ਦੇ ਗਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਪ੍ਰਭਿਆਪ ਅਨਕ ਵਿਸਾਰ ਏਕ ਦੇ ਭਏ।

ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵ ਹਰਨਾਮ ਸਾਧਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ

ਸੋਗ ਬਿਸਰੈ ਜਿਖਤੇ ਗਾਢ ਜਨਮ ਜਨਮ ਕਾ ਟੂਟਾ ਗੰਢ ਗੁਰਪੂਰੈ ਤਤ ਇਹ ਬੁਝਾਇਆ ਪ੍ਰਪਨਾ ਨਾਨਕ ਜਨ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੁ ਸਿਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੁੱਢ ਜਾਤ ਪਾਏ ਬਿਸਰਾਮ ਸਗਲ ਦੁੱਖਾ ਵਤਨਾਸ ਨਾਨਕ ਨਾਮ ਜਪੋ ਗੁੰਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਭਾਵੋ ਨੇਤਰੋ ਪੇਕ ਦਰਸ ਹੋਏ ਮਾਨ ਬਿਕਸਾ ਸਾਧ ਚਰਨ ਧੋਏ ਭਗਤ ਜਨਾ ਗਏ ਮੰਤਰ ਨੰਗ ਬਿਰਲਾ ਗੋ ਬਾਵੈ ਸੰਗ ਏਕ ਬਸਤ ਤੀਜੇ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭਖਸ਼ਾਂਤ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰਕੇ ਨਾਮ ਕੀ ਕਥਾ ਮਨ ਪਾਈ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਤਲਮੰਥਿਰ ਤੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਪਸ਼ਟਪਦੀ ਜਬ ਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤਾ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਨ ਚਿਹਨਾ ਜਾਪ ਤਬ ਹਰ ਸੋ ਕਹੁ ਕਿਸੇ ਬਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਤਾ ਮਹੁ ਕਾਂਗ ਸੁਭਤ ਭ੍ਰਹਮ ਆਪਨ ਖੇਲ ਆਪ ਤੀਜਾ ਨਾਨਕ ਕਰ ਨਿਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੁ ਕਿਸ ਕੋ ਗਨੀ ਜਬ ਇਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੁ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਗਤ ਕਹੋ ਕਿ ਠਾਏ ਜਬ ਆਪੇ ਆਪਣੀ ਜੋਤ ਧਰੇ ਤਬ ਕਮਨ ਨੇ ਡਰ ਕਮਨ ਕਤ ਡਰਾ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਨਗਦ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਪਤ ਹੈ

ਬਿਸਮਨ ਬਿਸਮਰੇ ਬਿਸਮਾਦ ਨਾਨਕ ਪਨੀਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਉਵਾਂ ਕਿਸੇ ਵਿਆਪਤ ਮਾਇਆ ਬਸਗੁਆ ਪਿਆ ਦੇਸ ਤੇ ਹੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ

ਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਬ੍ਰਹਮਾ ਆਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪਰਾਨ ਤਰਨਗਾ ਇਹਾ ਸਵਾਵ ਆਠ ਪੈਰ ਭਰਾ ਪੇਖੋ ਨੇਰਾ ਮਿਟਿਆ ਗਿਆਨ ਮਨਸਿਆ ਅੰਧੇਰਾ ਸੁਨਮਦੇ ਸਿਰਦੇ ਸੁਨ

ਏਕਾਟੇਕ ਰੱਖੋ ਮਨ ਮਾਹੇ ਨਾਨਕ ਬੌਰਨ ਆਵੇ ਜਾਏ ਦਸਤੇ ਦੂਰ ਕਹਾਂ ਕੋ ਜਾਏ ਪਰੀ ਰਾਖਨ ਹਾਰ ਧਿਆਏ ਨਿਰਭਾਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਾ ਨਾ ਸਿਰ ਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਧ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੁਭ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਧ ਨਿਹਾਲ ਦਾ ਕੇ ਨਿਕਟ ਨ ਆਪਦਕਾਰ।

ਤੈਸਾ ਕਰਮ ਪੌਣ ਪਾਣੀ ਪੈ ਸੰਤਰ ਬਾਹੇ ਚਾਰ ਗੁਣ ਦਾ ਦਿਸੇ ਸਮਾਹੇ ਤਿਸਤੇ ਭਿੰਨੇ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਅਡੋਲਨਾ ਗਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਹਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਮ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਨੇ ਸੋ ਭਜਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਰਾਮ ਨਿਹਾਲ ਪ੍ਰਭ ਜਾਨੇ ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਾਥੇ ਤਿਸ ਪ੍ਰਭਤੇ ਸਗਲੀ ਉਤਪਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨ ਕਲਾ ਲਕੀਨ ਜਾਜ ਸੁਭਾਵਿਤ ਲਾਏ ਮਿਲਾਏ ਕਵਨ ਨਿਗੁਟ ਕਵਨ ਕਹੀਆ ਦੂਰਾ ਪਿਆ ਵਾ ਭਰਪੂਰ ਅੰਤਰ ਗਾਤ ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਪ੍ਰਤਾਰਾ ਸਰਬਨੈਨਾ ਪੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਨਾ ਮਨ ਜਾਣੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਗਏ ਮਤ ਅਲਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲਾਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹਾ ਹਾਓ ਕਿਨੇ ਕੁਛ ਕਰਾ ਆਪ ਭਲਾ ਕਰ ਤੂੰ ਤਾਂ ਤਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗ ਰਾਜ ਤਾਂ ਕਿ ਗਤਮਿੰਦ ਕਹੀ ਨਾ ਜਾਏ

ਜੋ ਜਾਣੈ ਤੇ ਸਦਾ ਸੁਖੋਏ ਆ ਮਿਲਾਏ ਲੈ ਪ੍ਰਭ ਸੁਭਿਓ ਧਰਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ

ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋਈ ਸੇਵਕ ਕੀ ਸੇਵਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁੰਦਰ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਬੀ ਖੇ ਬਹਮਾਰੀ ਪ੍ਰਭੂ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਅਸਥਾਨ ਬਵਰ ਨ ਹੋਵੇ ਆਮਨ ਜਾਨ ਹਰਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ਼੍ਰੇ ਸ਼੍ਰੂਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਗੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਸਤਗਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ

ਸਤਿਗਾਲ ਉਧਾਰ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨਮਾਏ ਸਮਾਨੀ ਤੂੰ ਗੁਰੋ ਗੋਬਿੰਦ ਸੇ ਬੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਬਣੀ

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ

ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ।

ਸ਼੍ਰੀਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਜਨਮੈ ਨਮਸਤੰ ਸੁਭਮੈ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ।

ਜਨੀ ਮੁਲਕ ਰਾਜ ਹੈ, ਨਿਰੁਕਤ ਸਰੂਪ ਹੈ, ਤਿਰ ਮੁਕਤ ਵਿਭੂਤ ਹੈ, ਪਰ ਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦੈਵੰ ਸਰੂਪ ਹੈ, ਭੇਦੀ ਅਨੂਪ ਹੈ, ਸਮਹਤੋਪ ਰਾਜ ਹੈ, ਸਦਾ ਸਰਬਸਾਜ ਹੈ।

ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਓ ਮਲੀਨ ਹੈ ਕਿਤੇ ਸੰਜਮ ਧੋਤਾ ਜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕਰਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ। ਉਪਰੰਤ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮੱਤੇ, ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾਈ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗਨੀ ਭਾਈ ਬੇਤਾਬ ਸਿੰਘ ਜੀ ਸੈਕਰਾਮੈਂਟੋ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਹਰ ਸਾਲ ਦੀ ਤਰ੍ਹਾਂ ਸਨ ਫ੍ਰਾਂਸਿਸਕੋ ਨਗਰ ਕੀਰਤਨ ਹੋ ਰਹੇ ਹਨ, ਇਸ ਵਾਰੀ ਵੀ 6 ਜੂਨ ਦਿਨ ਸ਼ੁੱਕਰਵਾਰ ਨੂੰ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਜੀਆਂ ਨੇ ਵੱਧ ਤੋਂ ਵੱਧ ਉੱਥੇ ਸੰਯੋਗ ਦਿਨ ਹਾਜ਼ਰੀਆਂ ਭਰਨੀਆਂ ਜੀ। ਅਤੇ ਇਸੇ ਹੀ ਸੰਬੰਧ ਵਿੱਚ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸੰਗਤੀ ਰੂਪ ਵਿੱਚ ਨਾਲ ਸਹਿਜ ਪਾਠ ਚੱਲ ਰਹੇ ਹਨ। ਸੋ ਆਪ ਸੰਗਤਾਂ ਜੋ ਸਹਿਜ ਪਾਠ ਦੀ ਰੋਲ ਦੀ ਸੇਵਾ ਕਰਨਾ ਚਾਹੁੰਦੀਆਂ ਹਨ, ਆਪ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਜ਼ਰੀ ਭਰ ਸਕਦੇ ਹੋ ਜੀ। ਸੋ ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵਕ ਸੇਵਾ ਕਰਮ ਚੜਾਓ, ਭਿੰਨੀ ਰੰਜਨਾ ਮਚਾਓ, ਸਿੱਖੀ ਸਿੱਖਿਆ ਗੁਰੂ ਵਿਚਾਰ, ਨਦਰੀ ਕੁਲ ਲੰਘਾਏ ਪਾਰ। ਹਾਂ ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬੋਤਰ ਤਲਾਟੂ, ਮਧਾਣੀਆਂ ਨਗਾ ਪੰਖੀ ਪਾਉਂਦੇ ਲੈ ਨਸਾ, ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾਨਕ, ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੈ।

ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜ਼ੋਰ ਮਹੱਲਾ ਪਹਿਲਾ ਨਾ ਹੀ ਮੰਨਿਆ ਪਤ ਪੁਜੈ ਸਾਹ ਲਾਈ ਸਚ ਸੂਦਰ ਗੈਂਦਰ ਪਾਈਏ ਤਗ ਨਾ ਤੂੜ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਤੀ ਤਗ ਨਾ ਜੇਵਾ ਤਗ ਨਾ ਆਖੀ ਵੇ ਤਗਾ ਆਪੇ ਵਤੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਅੰਮ੍ਰਿਤ ਹਰਿਦੁਆਰ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸਨ ਭਾਈ ਬੇਤਾਬ ਸਿੰਘ ਜੀ, ਉਹਨਾਂ ਦਾ ਕੀਰਤਨ ਜਥਾ। ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਵਿੱਤਰ ਹੁਕਮਾਮ ਦੀ ਕਥਾ ਆਪ ਜੀ ਨੂੰ ਸਰਨ ਕੁਣ ਭਾਈ ਸਾਹਿਬ ਭਾਈ ਅਗਤ ਸਿੰਘ ਜੀ ਉਹਨਾਂ ਪਾਸੋਂ ਪਿਆਰ ਕਰ ਸਕਣ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਜੋ ਕਿ 6 ਜੂਨ ਦਿਨ ਸ਼ਨੀਸ਼ਰਵਾਰ ਵਾਲੇ ਦਿਨ ਸੈਨ ਫਰਾਂਸਿਸਕੋ ਹਰ ਸਾਲ ਦੀ ਤਰ੍ਹਾਂ ਨਿਕਲ ਰਿਹਾ ਹੈ। ਸਵੇਰੇ 10 ਵਜੇ ਸਮਾਂ ਹੋਏਗਾ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਆ ਜੀ। ਆਉਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तां पुरख निरपाओ निर्वैर अकाल मूरत अजूनी सैपं गुर प्रसाद

ਕਰਕੇ ਸਭ ਕੁਝ ਮਿਲ ਜਾਂਦਾ ਹੈ। ਪਰ ਆਪਾਂ ਜਦੋਂ ਦੁਨਿਆਵੀ ਤੌਰ ਤੇ ਦੇਖੀਏ ਤੇ ਮਨੁੱਖ ਦੀ ਭਾਵਨਾ ਇਹ ਹੁੰਦੀ ਹੈ, ਸੇਵਾ ਥੋਰੀ ਮੰਗ ਨਬੋਤਾ ਮੈਲ ਨਾ ਪਾਵੇ ਕਹਿ ਤੋ ਪਹੁਤਾ, ਥੋੜੀ ਜਿਹੀ ਸੇਵਾ ਕਰਕੇ ਮੈਨੂੰ ਬੜਾ ਕੁਝ ਮਿਲ ਜਾਵੇ, ਮੈਨੂੰ ਸਭ ਕੁਝ ਮਿਲ ਜਾਵੇ, ਇਹ ਇੱਛਾ ਹੁੰਦੀ ਹੈ। ਸੇਵਾ ਮੇਰੀ ਬਹੁਤ ਥੋੜੀ ਜਿਹੀ ਹੋਵੇ ਤੇ ਫਲ ਮੈਨੂੰ ਬਹੁਤ ਮਿਲ ਜਾਵੇ। ਆਪਣੇ ਆਪ ਉਸ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰ ਸਕਦਾ। ਦੂਜਿਆਂ ਨੂੰ ਕਹੀ ਜਾਂਦਾ ਵੀ ਮੈਂ ਤਾਂ ਪਹੁੰਚਿਆ ਹੋਇਆ, ਮੇਰਾ ਤਾਂ ਸਿੱਧਾ ਹੀ ਰੱਬ ਨਾਲ ਮੇਲ ਹੈ, ਪਰ ਇਹ ਕੰਮ ਨਹੀਂ। ਜਿਹੜੇ ਸੱਚਮੁੱਚ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਨੇ, ਉਹ ਜਦੋਂ ਮੰਗਦੇ ਨੇ ਉਸ ਦੀ ਭਗਤੀ ਦੀ, ਉਹਦੀ ਬੰਦਗੀ ਦੀ ਦਾਤ ਮੰਗਦੇ ਨੇ, ਉਹ ਨਾਮ ਦੀ ਦਾਤ ਮੰਗਦੇ ਨੇ, ਉਹ ਸਿਮਰਨ ਦੀ ਦਾਤ ਮੰਗਦੇ ਨੇ। ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਮੈਂ ਕਿਆ ਮੰਗੋ ਕਿਛ ਥਿਰ ਨਾ ਰਖਾਈ ਹਰਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ ਕੀ ਮੰਗਾ ਤੇਰੇ ਦਰ ਤੋਂ। ਇਸ ਸੰਸਾਰ ਵਿੱਚ ਜੋ ਵੀ ਕੁਝ ਹੈ, ਜਿੰਨੇ ਵੀ ਪਦਾਰਥ ਨੇ, ਸਭ ਕੁਝ ਤਾਂ ਨਾ ਸਮਾਨ ਹੈ, ਫਿਰ ਕੀ ਮੰਗਾ। ਇੱਕ ਸਹਿ ਇੱਕ ਵਸਤੂ ਹੈ ਜੋ ਕਦੇ ਨਾਸ ਨਹੀਂ ਹੁੰਦੀ, ਜਿਹੜੀ ਕਦੇ ਖਤਮ ਨਹੀਂ ਹੁੰਦੀ, ਜਿਹੜੀ ਕਦੇ ਮੁੱਕਦੀ ਨਹੀਂ, ਉਹ ਪਰਮਾਤਮਾ ਜੀ ਤੇਰਾ ਨਾਮ ਹੈ। ਜੇ ਤੂੰ ਮੇਰੇ ਤੇ ਖੁਸ਼ ਹੋਇਆ ਹੈ, ਜੇ ਤੂੰ ਮੇਰੇ ਤੇ ਪ੍ਰਸੰਨ ਹੋਇਆ ਹੈ, ਤਾਂ ਫਿਰ ਮੈਂ ਤੇਰੇ ਤੋਂ ਨਾਮ ਦੀ ਦਾਤ ਮੰਗਦਾ ਹਾਂ, ਮੈਨੂੰ ਆਪਣਾ ਨਾਮ ਦਿਓ। ਤੇ ਜਿਸ ਦੇ ਕੋਲ ਪਰਮਾਤਮਾ ਦਾ ਨਾਮ ਹੋਵੇ ਉਸ ਦੇ ਅੰਦਰ ਰੱਬੀ ਗੁਣ ਆ ਵਸਦੇ ਨੇ। ਉਹ ਰੱਬੀ ਗੁਣ ਕਿਹੜੇ ਨੇ? ਪੰਜ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ। ਇਹ ਪੰਜ ਗੁਣ ਨੇ ਰੱਬੀ ਗੁਣ। ਜਿਸ ਮਨੁੱਖ ਦੇ ਅੰਦਰ ਇਹ ਗੁਣ ਨੇ, ਸਮਝ ਲਓ ਉਹ ਮਨੁੱਖ ਪਰਮਾਤਮਾ ਦੇ ਬੜਾ ਨੇੜੇ ਹੈ। ਉਸ ਮਨੁੱਖ ਦੇ ਉੱਤੇ ਪਰਮਾਤਮਾ ਦੀ ਬੜੀ ਕਿਰਪਾ ਹੈ, ਪਰ ਇਹ ਪ੍ਰਾਪਤ ਹੋਣੇ ਬਹੁਤ ਮੁਸ਼ਕਲ ਨੇ, ਇੰਨੇ ਸੌਖੇ ਨਹੀਂ। ਕਿਉਂਕਿ ਕਈ ਵਾਰ ਮਨੁੱਖ ਸੋਚਦਾ ਭਾਈ ਇਹ ਕਿਹੜੀ ਵੱਡੀ ਗੱਲ ਹੈ, ਥੋੜ੍ਹਾ ਜਿਹਾ ਨਾਮ ਜਪ ਲਓ, ਇਹ ਰੱਬੀ ਗੁਣ ਤਾਂ ਆਪੇ ਹੀ ਅੰਦਰ ਆ ਕੇ ਵਸ ਜਾਣਗੇ। ਨਹੀਂ, ਸੱਚ ਦਾ ਧਾਰ ਨਹੀਂ ਬਣਨਾ, ਸਭ ਤੋਂ ਪਹਿਲਾਂ ਜਿਹੜਾ ਗੁਣ ਹੈ ਉਹ ਹੈ ਸੱਤ। ਸੱਤ ਦਾ ਭਾਵ ਸੱਚ, ਕਿੰਨਾ ਕੁ ਸੱਚ ਬੋਲਦਾ ਹੈ ਮਨੁੱਖ, ਇੱਕ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਝੂਠ ਬੋਲ ਜਾਂਦਾ ਹੈ। ਫੋਨ ਹੱਥ 'ਚ ਲਿਆ ਹੁੰਦਾ ਬੰਦੇ ਨੇ, ਹੁੰਦਾ ਕਿਤੇ ਹੋਰ ਹੈ, ਅਤੇ ਜੇ ਕਿਤੇ ਕਿਸੇ ਦਾ ਫੋਨ ਆ ਜਾਵੇ ਦੱਸਦਾ ਕਿਤੇ ਹੋਰ ਹੀ ਹੈ ਵੀ ਮੈਂ ਫਲ ਆ ਜਾਵਾਂ। ਹੁਣ ਬੰਦਾ ਕਿਹੜਾ ਦੇਖ ਰਿਹਾ ਵੀ ਕਿੱਥੇ ਹੈ। ਇੱਥੇ ਤੱਕ ਕਿ ਬੰਦਾ ਆਪਣੇ ਜੀਵਨ ਸਾਥੀ ਨਾਲ ਵੀ ਕਈ ਵਾਰ ਝੂਠ ਬੋਲ ਜਾਂਦਾ ਹੈ। ਇੱਥੇ ਤੱਕ ਕਿ ਜੇਕਰ ਕੋਈ ਪੁੱਛ ਗਿੱਛ ਹੋਣ ਲੱਗੇ, ਕਈ ਵਾਰ ਬੰਦਾ ਆਪਣੇ ਮਾਤਾ ਪਿਤਾ ਤੋਂ ਵੀ ਝੂਠ ਬੋਲ ਜਾਂਦਾ ਜਿਨ੍ਹਾਂ ਨੇ ਆਪ ਜਨਮ ਦਿੱਤਾ ਉਸਨੂੰ। ਇਹ ਗੁਰੇਜ਼ ਨਹੀਂ ਕਰਦਾ ਬੰਦਾ। ਅਤੇ ਫਿਰ ਪਾਤਸ਼ਾਹ ਕਹਿੰਦੇ ਨੇ ਸੱਚ ਦਾ ਜਿਹੜਾ ਧਾਰ ਨਹੀਂ ਬਣ ਗਿਆ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੱਤ ਦੀ ਦਾਤ ਬਖਸ਼ ਦਿੱਤੀ, ਉਹ ਤਾਂ ਫਿਰ ਸੱਚ ਹੀ ਬੋਲਦਾ ਭਾਵੇਂ ਜੋ ਮਰਜ਼ੀ ਹੋਵੇ। ਇੱਕ ਹੋਰ ਬੜੇ ਕਮਾਲ ਦੀ ਗੱਲ ਹੈ, ਇੱਕ ਝੂਠ ਨੂੰ ਛੁਪਾਉਣ ਵਾਸਤੇ, ਉਹਨੂੰ ਲੁਕਾਉਣ ਵਾਸਤੇ ਸੈਕੜੇ ਝੂਠ ਬੋਲਣੇ ਪੈਂਦੇ ਨੇ, ਸੈਕੜੇ ਝੂਠ ਬੋਲਣੇ ਪੈਂਦੇ ਨੇ ਵੀ ਕਿਤੇ ਇੱਕ ਇਹ ਝੂਠ ਸਾਡਾ ਲੁਕ ਜਾਵੇ, ਛੁਪ ਜਾਵੇ, ਇਹ ਨਾ ਉਗੜੇ। ਇੱਕ ਝੂਠ ਨੂੰ ਛੁਪਾਉਣ ਵਾਸਤੇ ਸੈਕੜੇ ਝੂਠ ਬੋਲਣੇ ਪੈਂਦੇ ਨੇ, ਫਿਰ ਵੀ ਉਹ ਇੱਕ ਝੂਠ ਉਹ ਛੁਪਦਾ ਨਹੀਂ।

ഇവിടെ എന്താ സമണയാൽ എന്തായി? ജേടാ ബന്ദാ സച്ചദാ ധാരണി ഹോ ജാവേ ഓ ഫിർ ചാ കേ വി ചൂട്ട് നഹീ ബോൽ സക്ദാ. കൈ വാർ ബഡീ കോശിശ് കർദാ ഭീ ചലോ കിസേ ദാ ഫായദാ ഹോ ജേഗാ, ജേ കിതേ മൈ ഇക് ചൂട്ട് ബോൽ ലവാ കിസേ ദാ ഫായദാ ഹോ ജേഗാ. ਪਰ ਬਿਲਕੁਲ ਐਨ ਮੌਕੇ ਤੇ ਆ ਕੇ ਫਿਰ ਉਸਦੇ ਬੰਦੇ ਦਾ ਅੰਦਰ ਦਾ ਜਿਹੜਾ ਜ਼ਮੀਰ ਹੈ ਉਹ ਇਜਾਜ਼ਤ ਨਹੀਂ ਦਿੰਦਾ ਵੀ ਤੂੰ ਝੂਠ ਬੋਲੋ. ਉਹ ਸੱਚ ਬੋਲਦਾ ਫਿਰ, ਕਿਉਂਕਿ ਬੋਲਿਆ ਨਹੀਂ ਜਾਂਦਾ ਉਸ ਤੋਂ. ਉਹ ਕਹਿੰਦਾ ਨਹੀਂ, ਮੈਂ ਝੂਠ ਬੋਲ ਹੀ ਨਹੀਂ ਸਕਦਾ, ਨਹੀਂ ਬੋਲਿਆ ਜਾਂਦਾ, ਆਦਤ ਪੱਕ ਚੁੱਕੀ ਸੱਚ ਬੋਲਣ ਦੀ. ਇਸੇ ਤਰ੍ਹਾਂ ਜਿਹੜੇ ਝੂਠੇ ਬੰਦੇ ਨੇ ਉਹ ਕਈ ਵਾਰ ਚਾਹੁੰਦੇ ਨੇ ਵੀ ਕਿਤੇ ਆਪਾਂ ਸੱਚ ਗੱਲ ਦੱਸ ਦਈਏ, ਸੱਚ ਬੋਲ ਪਈਏ, ਪਰ ਬਿਲਕੁਲ ਐਨ ਮੌਕੇ ਤੇ ਆ ਕੇ ਵੀ ਮੁੱਕਰ ਜਾਂਦੇ ਨੇ, ਉੱਥੇ ਵੀ ਐਨ ਮੌਕੇ ਤੇ ਆ ਕੇ ਵੀ ਝੂਠ ਬੋਲ ਜਾਂਦੇ ਨੇ. ਕਿਉਂ? ਅੰਦਰ ਝੂਠ ਪੱਕ ਗਿਆ, ਪੱਕਿਆ ਹੋਇਆ ਅੰਦਰ. ਜਿਹੜੀ ਚੀਜ਼ ਅੰਦਰ ਹੈ ਉਹ ਹੀ ਬਾਹਰ ਆਏਗੀ. ਜੇਕਰ ਅੰਦਰ ਝੂਠ ਦਾ ਪੁਲਿੰਦਾ ਭਰਿਆ ਪਿਆ ਹੈ, ਝੂਠ ਹੀ ਬਾਹਰ ਆਏਗਾ. ਅੰਦਰ ਸੱਚ ਭਰਿਆ ਪਿਆ ਹੈ, ਫਿਰ ਹੁਣ ਸੁਭਾਵਿਕ ਗੱਲ ਹੈ, ਕੋਈ ਭਾਂਡਾ ਦੇਖ ਲਓ ਤੁਸੀਂ, ਉਸ ਭਾਂਡੇ 'ਚ ਜੋ ਕੁਝ ਹੋਏਗਾ ਉਹੀ ਮਿਲੇਗਾ ਨਾ ਸਾਨੂੰ. ਹੁਣ ਭਾਂਡੇ 'ਚ ਤਾਂ ਪਾਣੀ ਭਰਿਆ, ਕੋਈ ਕਹੇ ਵੀ ਇਸ ਭਾਂਡੇ 'ਚੋਂ ਮੈਨੂੰ ਦੁੱਧ ਮਿਲ ਜਾਏ, ਦੁੱਧ ਤਾਂ ਨਹੀਂ ਮਿਲੇਗਾ, ਪਾਣੀ ਮਿਲੇਗਾ, ਪਾਣੀ ਭਰਿਆ ਹੋਇਆ. ਇਸ ਸਰੀਰ ਰੂਪ ਭਾਂਡੇ ਦੇ ਅੰਦਰ ਜੋ ਕੁਝ ਭਰਿਆ ਹੋਇਆ ਹੈ ਉਹੀ ਮਿਲਣਾ ਹੈ. ਜੇਕਰ ਇਸਦੇ ਅੰਦਰ ਚੰਗੀਆਂ ਸਿੱਖਿਆਂ ਭਰੀਆਂ ਹੋਈਆਂ ਨੇ ਤੇ ਫਿਰ ਉਹੀ ਬਾਹਰ ਆਉਂਦੀਆਂ ਨੇ. ਜੇਕਰ ਮੰਦੀਆਂ ਸਿੱਖਿਆਂ ਇਸਨੇ ਭਰੀਆਂ ਹੋਈਆਂ ਅੰਦਰ ਤੇ ਫਿਰ ਉਹੀ ਬਾਹਰ ਆਉਣਗੀਆਂ. ਇਹ ਗੁਰਬਾਣੀ ਦਾ ਫੈਸਲਾ ਹੈ. ਜੋ ਜੀ ਹੋਏ ਸੋ ਉਗਵੈ, ਮੌਕਾ ਕਿਆ ਵਾਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ. ਜੋ ਜੀ ਹੋਏ ਸੋ ਉਗਵੈ, ਇਸਦੇ ਅੰਦਰ ਜੀਵ 'ਚ ਅੰਦਰ ਜੋ ਕੁਝ ਇਸਦੇ ਮਨ 'ਚ ਚੱਲਦਾ ਹੈ ਉਹੀ ਬਾਹਰ ਆਉਂਦਾ ਹੈ. ਕਿਸੇ ਦੇ ਨਾਲ ਮਿੱਤਰਤਾ ਹੋਵੇ, ਉਹਦੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਨੇ. ਜਿਹਦੇ ਨਾਲ ਥੋੜ੍ਹੀ ਜਿਹੀ ਲੱਗਦੀ ਹੋਵੇ, ਥੋੜ੍ਹੀ ਜਿਹੀ ਦੁਸ਼ਮਣੀ ਹੋਵੇ, ਉਹਦੇ ਵਾਸਤੇ ਅੰਦਰੋਂ ਕੌੜੇ ਹੀ ਬੋਲ ਨਿਕਲਣੇ, ਫਿੱਕੇ ਹੀ ਬੋਲ ਨਿਕਲਣੇ, ਮਿੱਠੇ ਨਹੀਂ ਨਿਕਲ. ਜਿਹੜਾ ਅੰਦਰ ਹੈ ਉਹੀ ਬਾਹਰ ਆਉਣਾ. ਹੁਣ ਬੜੇ ਕਮਾਲ ਦੀ ਗੱਲ, ਮਿਠਾਸ ਵੀ ਅੰਦਰ ਹੀ ਭਰੀ ਪਈ ਹੈ ਤੇ ਕੁੜੱਤਣ ਵੀ ਅੰਦਰ ਹੀ ਹੈ. ਫਿੱਕੇ ਬੋਲ ਵੀ ਅੰਦਰ ਹੀ ਹੈਗੇ, ਮਿੱਠੇ ਬੋਲ ਵੀ ਅੰਦਰ ਹੀ ਹੈਗੇ. ਬਸ ਗੱਲ ਇਹ ਹੈ ਵੀ ਅੰਦਰ ਜੋ ਕੁਝ ਹੈ ਉਹੀ ਬਾਹਰ ਆਏਗਾ. ਪਰ ਸਾਡਾ ਜੀਵਾਂ ਦਾ ਹਾਲ ਇਹ ਹੈ, ਸਤਿਗੁਰੂ ਜੀ ਕਹਿੰਦੇ ਨੇ ਬੀਜੈ ਬਿਖ, ਇਹ ਬੀਜ ਦਾ ਤਾਂ ਜ਼ਹਿਰ ਹੈ. ਜ਼ਹਿਰ ਦਾ ਭਾਵ ਸਮਝਦੇ ਹੋ? ਜ਼ਹਿਰ ਦਾ ਭਾਵ ਹੈ ਵੀ ਬਿਜਾਈ ਤਾਂ ਇਹ ਕਰਦਾ ਮੰਦੇ ਕਰਮਾਂ ਦੀ, ਕਰਮ ਤਾਂ ਮੰਦੇ ਕਰੀ ਜਾਂਦਾ. ਇਹ ਜਿਹੜੇ ਅਸੀਂ ਕਰਮ ਕਰਦੇ ਨਾ, ਇਹ ਇਵੇਂ ਸਮਝ ਲਓ ਵੀ ਆਪਾਂ ਬੀਜ ਬੋ ਰਹੇ ਨੇ. ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਇਹ ਸਰੀਰ ਇੱਕ ਖੇਤ ਹੈ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਹੋਏ. ਪਹਿਲਾ ਪਦਾ ਹੈ ਮਨ ਹਾਲੇ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਭਾਓ, ਕਰਮ ਕਰ ਜਮਸੀ ਸੇ ਘਰ ਭਾਗਠ ਦੇਖ. ਇਹ ਪਹਿਲਾ ਪਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ. ਮਨ ਹਾਲੀ, ਇਹ ਜਿਹੜਾ ਮਨ ਹੈ ਨਾ, ਇਸਨੂੰ ਹਾਲੀ ਬਣਾ. ਹਾਲੀ ਦਾ ਭਾਵ ਹੁੰਦਾ ਹੈ ਉੱਦਮੀ ਬੰਦਾ, ਮਿਹਨਤੀ ਬੰਦਾ, ਹਲਵਾਉਣ ਵਾਲੇ. ਉਹ ਬੜੀ ਮਿਹਨਤ ਕਰਦੇ ਨੇ. ਕਹਿਣ ਲੱਗੇ ਇਸ ਮਨ ਨੂੰ ਹਾਲੀ ਬਣਾ ਪਿਆਰਿਆ. ਕਿਰਸਾਣੀ ਕਰਨੀ, ਕਿਰਸਾਣੀ ਦਾ ਭਾਵ ਹੁੰਦਾ ਹੈ ਵੀ

ਖੇਤੀ ਦਾ ਕੰਮ, ਵਾਹੀ ਦਾ ਕੰਮ, ਜਿਹੜੀ ਤੇਰੀ ਕਰਨੀ ਹੈ, ਜਿਹੜੀ ਤੇਰੀ ਨਿੱਤਾ ਪ੍ਰਤੀ ਦੀ ਦਿਨ ਚਰਿਆ ਹੈ, ਉਸ ਨੂੰ ਤੂੰ ਵਾਹੀ ਦਾ ਕੰਮ ਬਣਾ ਲੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਮਿਹਨਤ ਨੂੰ ਪਾਣੀ ਬਣਾ ਲੈ। ਤੇ ਖੇਤ, ਕਹਿਣ ਲੱਗੇ ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਖੇਤ ਹੈ। ਇਸ ਸਰੀਰ ਨੂੰ ਖੇਤ ਬਣਾ, ਆਪਣੇ ਮਨ ਨੂੰ ਹਾਲੀ ਬਣਾ, ਨਿੱਤਾ ਦੀ ਕਾਰ ਨੂੰ, ਜੋ ਤੂੰ ਨਿੱਤਾ ਪ੍ਰਤੀ ਦਿਨ ਚ ਕੰਮ ਕਾਰ ਕਰਦਾ ਹੈ, ਕਹਿਣ ਲੱਗੇ ਉਸ ਨੂੰ ਤੂੰ ਵਾਹੀ ਦਾ ਕੰਮ ਬਣਾ, ਮਿਹਨਤ ਨੂੰ ਪਾਣੀ ਬਣਾ। ਕਿਉਂਕਿ ਜਦੋਂ ਕੋਈ ਖੇਤ ਵਿੱਚ ਫਸਲ ਬੀਜਦਾ ਨਾ ਕਿਸਾਨ, ਫਿਰ ਉਸਨੂੰ ਪਾਣੀ ਵੀ ਦੇਣਾ ਹੁੰਦਾ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਤੇ ਬੀਜਣਾ ਕੀ ਹੈ? ਨਾਮ ਬੀਜ। ਇਸ ਸਰੀਰ ਰੂਪ ਖੇਤ ਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਬੀਜ ਬੀਜ ਪਿਆ ਰਿਹਾ। ਨਾਮ ਦੀ ਬੁਆਈ ਕਰ। ਨਾਮ ਬੀਜ ਸੰਤੋਖ ਸੁਹਾਗਾ। ਹੁਣ ਕਿਸਾਨ ਕੀ ਕਰਦਾ ਹੈ? ਕਿਸਾਨ ਆਪਣੇ ਖੇਤ ਚ ਬਿਜਾਈ ਕਰਕੇ ਫਿਰ ਉਹਦੇ ਉੱਤੇ ਸੁਹਾਗਾ ਫੇਰਦਾ ਹੈ। ਸੁਹਾਗਾ ਇਸ ਕਰਕੇ ਫੇਰਦਾ ਹੈ ਵੀ ਜਿਹੜੇ ਬੀਜ ਪਏ ਨੇ ਉਹਨਾਂ ਨੂੰ ਕਿਤੇ ਪੰਛੀ ਨਾ ਚੁੱਕ ਜਾਣ। ਸੁਹਾਗਾ ਫੇਰ ਦਿੰਦਾ ਹੈ, ਮਿੱਟੀ ਨੂੰ ਇਕਸਾਰ ਕਰ ਦਿੰਦਾ ਹੈ, ਬੀਜ ਨੂੰ ਟੱਕ ਦਿੰਦਾ ਹੈ। ਢੱਕਿਆ ਬੀਜ ਚੰਗੀ ਤਰ੍ਹਾਂ ਜੰਮਦਾ ਹੈ। ਜਿਹੜਾ ਬੀਜ ਢੱਕਿਆ ਨਾ ਜਾਵੇ, ਉੱਤੇ ਰਹਿ ਜੇ ਖੇਤ 'ਚ, ਉਸ ਨੂੰ ਪੰਛੀ ਚੁੱਗ ਜਾਂਦੇ ਨੇ। ਸੁਹਾਗਾ ਇਸ ਕਰਕੇ ਫੇਰਦਾ ਹੈ, ਉਹ ਤੇਰਾ ਜਿਹੜਾ ਬੀਜ ਹੈ ਉਹ ਬਿਲਕੁਲ ਸੁਰੱਖਿਅਤ ਰਹੇ। ਨਾਮ ਬੀਜ, ਨਾਮ ਦਾ ਬੀਜ ਬੀਜਣਾ ਹੈ। ਖੇਤ ਕਿਹੜਾ ਹੈ? ਸਰੀਰ। ਬੀਜ ਕਿਹੜਾ ਹੈ? ਪਰਮਾਤਮਾ ਦਾ ਨਾਮ। ਉਵੇਂ ਕਿਵੇਂ ਬੀਜਿਆ ਜਾਵੇਗਾ? ਬੜੇ ਕਮਾਲ ਦੀ ਗੱਲ ਹੈ ਵੀ ਕਿਵੇਂ ਬੀਜਿਆ ਜਾਏ। ਦੁਨੀਆਵੀ ਬੀਜ ਬੀਜਣਾ ਹੋਵੇ, ਖੇਤੀ ਬੀਜਣੀ ਹੋਵੇ, ਉਹਦੇ ਤਾਂ ਬੜੇ ਸਾਧਨ ਨੇ ਬੀਜਾਈ ਦੇ। ਇਸ ਨਾਮ ਨੂੰ ਕਿਵੇਂ ਬੀਜਿਆ ਜਾਵੇ? ਪਿਆਰਿਆ, ਜਿਵੇਂ ਤੂੰ ਆਪਣੀ ਰਸਨਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰੇਗਾ, ਜਿਵੇਂ ਜਿਵੇਂ ਤੂੰ ਨਾਮ ਜਪੇਗਾ, ਇਵੇਂ ਮੰਨ ਲੈ ਕਿ ਤੂੰ ਪਰਮਾਤਮਾ ਦੇ ਨਾਮ ਦੀ ਬਿਜਾਈ ਕਰ ਰਿਹਾ। ਤੇ ਕਹਿਣ ਲੱਗੇ ਨਾਮ ਵੀ ਬੀਜ ਲਿਆ, ਚਲੋ ਕੋਈ ਗੱਲ ਨਹੀਂ, ਵੀ ਸਰੀਰ ਦੇ ਅੰਦਰ ਨਾਮ ਟਿਕਾ ਲਿਆ, ਪਰਮਾਤਮਾ ਦਾ ਸਿਮਰਨ ਕਰਨ ਲੱਗ ਪਿਆ। ਰੱਖ ਗਰੀਬੀ ਵੇਸ, ਰੱਖ ਦਾ ਭਾਅ ਹੁੰਦਾ ਹੈ ਰਖਵਾਲਾ, ਰਖਵਾਲਾ ਬਿਠਾਉਂਦੇ ਨੇ ਕਿਸਾਨ, ਰਾਖੀ ਕਰਨੀ ਪੈਂਦੀ ਖੇਤ ਦੀ, ਕਿਉਂਕਿ ਜੰਗਲੀ ਜਾਨਵਰ ਆ ਕੇ ਚੁੱਕ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਨਾਮ ਦੀ ਫਸਲ ਅੰਦਰ ਬੀਜੀ ਜਾਂਦੀ ਹੈ ਤੇ ਉਸ ਨੂੰ ਵੀ ਪੰਛੀ ਪੈਂਦੇ ਨੇ, ਜੰਗਲੀ ਜਾਨਵਰ ਵੀ ਪੈਂਦੇ ਨੇ। ਉਹ ਜਾਨਵਰ ਕਿਹੜੇ ਨੇ? ਜਿਹੜੇ ਨਾਮ ਦੀ ਫਸਲ ਨੂੰ ਚੁੱਗ ਜਾਂਦੇ ਨੇ, ਉਹ ਜਾਨਵਰ ਕਿਹੜੇ ਨੇ? ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਉਸ ਫਸਲ ਨੂੰ ਚੁੱਕ ਜਾਂਦੇ ਨੇ। ਫਸਲ ਕੀ ਹੈ? ਫਸਲ ਆਪਾਂ ਦੇਖੀਏ, ਫਸਲ ਕੀ ਹੈ? ਫਸਲ ਹੈ ਅੰਦਰ ਦਾ ਆਤਮਕ ਜੀਵਨ, ਦਿਨੇ ਦਿਨ ਦਿਨੇ ਦਿਨ ਸੋਹਣਾ ਹੋਈ ਜਾਂਦਾ, ਦਿਨੇ ਦਿਨ ਆਤਮਕ ਜੀਵਨ ਉੱਚਾ ਤੇ ਸੁੱਚਾ ਹੋਈ ਜਾਂਦਾ ਹੈ। ਕਿਸ ਮਨੁੱਖ ਦਾ? ਜਿਸ ਨੇ ਅੰਦਰ ਪਰਮਾਤਮਾ ਦੇ ਨਾਮ ਦੀ ਬਿਜਾਈ ਕਰ ਲਈ।

0: ਵੇ ਤੂੰ ਇਹ ਸਾਰਾ ਕੰਮ ਤਾਂ ਕਰ ਲਿਆ, ਪਰ ਜਿਵੇਂ ਜਿਵੇਂ ਤੂੰ ਨਾਮ ਜਪੇ ਤੇਰੇ ਅੰਦਰ ਨੂੰ ਹੰਕਾਰ ਚੜ੍ਹਦਾ ਜਾਵੇ ਫੇਰ ਤੇਰੀ ਫਸਲ ਨਹੀਂ ਪੱਲਰਨੀ। ਉਹ ਨਾਮ ਦੀ ਜਿਹੜੀ ਅੰਦਰ ਫਸਲ ਪੱਲਰਨੀ ਹੈ, ਜਿਹੜੀ ਉਹ ਫਸਲ ਅੰਦਰ ਹਰੀ ਭਰੀ ਹੋਣੀ ਹੈ, ਜਿਸਨੇ ਤੇਰੇ ਇਸ ਸੁੱਕੇ ਹੋਏ ਗਿਰਦੇ ਨੂੰ ਹਰੀਆ ਭਰਿਆ ਰੱਖਣਾ ਹੈ। ਤੇ ਕਹਿਣ ਲੱਗੇ ਪਿਆਰਿਆ ਫਿਰ ਨਹੀਂ ਉਹ ਫਸਲ ਪੱਲਰਨੀ, ਫਿਰ ਇਹਨਾਂ ਨੇ ਚੁਗ ਲੈਣੇ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨਾਂ ਨੇ ਚੁਗ ਲੈਣੇ। ਭਗਤ ਕਬੀਰ ਜੀ ਦਾ ਸ਼ਬਦ ਹੈ, ਕਹਿਣ ਲੱਗੇ ਮੂੰਦ ਲੀਏ ਦਰਵਾਜੇ ਬਾਜੀਅਲੇ ਅਨਹਦ ਵਾਜੇ। ਦੁਨੀਆਂ ਦੀ ਲੁਕੋ, ਮੈਂ ਆਪਣੇ ਦਰਵਾਜ਼ੇ ਬੰਦ ਕਰ ਲਏ। ਕਿਹੜੇ ਦਰਵਾਜ਼ੇ? ਕਹਿਣ ਲੱਗੇ ਜਿਨ੍ਹਾਂ ਦਰਵਾਜ਼ਿਆਂ ਤੋਂ ਇਹ ਜਾਨਵਰ ਜਿਤ ਮਿਰਗ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਮੈਨੂੰ ਪਹਿਲਾਂ ਨਹੀਂ ਪਤਾ ਸੀ, ਜਦੋਂ ਤੋਂ ਮੈਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ, ਗੁਰੂ ਦੀ ਪਾਵਨ ਬਾਣੀ, ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਉਦੋਂ ਤੱਕ ਮੈਨੂੰ ਸਮਝ ਨਹੀਂ ਸੀ। ਕੀ ਸਮਝ ਨਹੀਂ ਸੀ? ਕਹਿਣ ਲੱਗੇ ਮੇਰੇ ਹਿਰਦੇ ਦੇ ਅੰਦਰ ਜੋ ਪਰਮਾਤਮਾ ਦਾ ਨਾਮ ਰੂਪੀ ਫਸਲ ਜਦੋਂ ਹਰੀ ਭਰੀ ਹੋਣ ਲੱਗ ਪੈਂਦੀ ਸੀ ਤੇ ਉਹਨੂੰ ਜਾਨਵਰ ਪੈ ਜਾਂਦੇ ਸੀ, ਉਹ ਚੁੱਕ ਜਾਂਦੇ ਸੀ, ਇਹੀ ਜਾਨਵਰ ਸੀ ਉਹ। ਭਗਤ ਕਬੀਰ ਜੀ ਕਹਿੰਦੇ
1: ਜਿਹੜੀ ਅੰਦਰ ਮੇਰਾ ਹਿਰਦਾ ਹਰਿਆ ਭਰਿਆ ਹੁੰਦਾ ਸੀ, ਖਿੜਾਓ ਵਿੱਚ ਆਉਂਦਾ ਸੀ, ਉਸ ਨੂੰ ਉਸ ਖੁਸ਼ੀ ਨੂੰ ਇਹ ਚੁੱਕ ਜਾਂਦੇ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੁੱਕ ਜਾਂਦੇ ਸੀ। ਕਿਵੇਂ ਚੁੱਕਦੇ ਸੀ? ਕਦੇ ਕਾਮ ਨੇ ਹੱਲਾ ਬੋਲਿਆ, ਮਨੁੱਖ ਦਾ ਇਰਦਾ ਤਰਕ ਉੱਠਦਿਆ। ਕਦੇ ਕ੍ਰੋਧ ਆਇਆ, ਉਸਨੇ ਅੰਦਰ ਨੂੰ ਹੀ ਲਾ ਕੇ ਰੱਖ ਦਿਆ। ਜਦੋਂ ਗੁੱਸਾ ਆਏ ਨਾ ਬੰਦਾ, ਹੋਰ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂ,

ਸਾਹਮਣੇ ਨਹੀਂ ਨਜ਼ਰ ਆਉਂਦੇ ਫਿਰ ਗੁੱਸੇ ਚ। ਪਰ ਜਦੋਂ ਗੁੱਸਾ ਸ਼ਾਂਤ ਹੋ ਜਾਂਦਾ ਫਿਰ ਉਸ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਬੜਾ ਕਮਜ਼ੋਰੀ ਫੀਲ ਕਰਦਾ ਬਾਅਦ ਚ ਜਦੋਂ ਗੁੱਸਾ ਉਤਰ ਗਿਆ। ਇਸੇ ਤਰ੍ਹਾਂ ਜਦੋਂ ਮਨੁੱਖ ਦੇ ਅੰਦਰ ਕਾਮ ਵਾਸਨਾ ਜ਼ੋਰ ਕਰਦੀ ਹੈ, ਕਾਮ ਵਾਸਨਾ ਦੀ ਪੂਰਤੀ ਨਾ ਹੋਏ ਇਹ ਮਨੁੱਖ ਦਾ ਸਰੀਰ ਬੜਾ ਕੁਰਲਾਉਂਦਾ ਹੈ, ਬਾਅਦ ਚ ਬਹੁਤ ਦੁਖੀ ਹੁੰਦਾ ਹੈ। ਕਿਤੇ ਲੋਭ ਦੀ ਪੂਰਤੀ ਨਾ ਹੋਵੇ, ਮੋਹ ਦੀ ਪੂਰਤੀ ਨਾ ਹੋਵੇ, ਇਹ ਸਰੀਰ ਫਿਰ ਅੰਦਰੋਂ ਬੜਾ ਪਰੇਸ਼ਾਨ ਹੁੰਦਾ ਹੈ, ਢਿੱਡ ਦਾ ਵੀ ਪਰੇਸ਼ਾਨ ਹੁੰਦਾ ਹੈ। ਕਿਤੇ ਹੰਕਾਰ ਨਾ ਚੱਲੇ ਬੰਦੇ ਦਾ, ਹੰਕਾਰ ਦੀ ਪੇਸ਼ ਨਾ ਆਏ, ਫਿਰ ਇਹ ਬੰਦਾ ਬੜਾ ਪਰੇਸ਼ਾਨ ਹੁੰਦਾ ਵੀ ਮੈਂ ਤਾਂ ਮੈਂ ਹੀ ਕਰਦਾ ਫਿਰਦਾ ਹੁੰਦਾ ਸੀ, ਅੱਗੇ ਤਾਂ ਮੇਰੀ ਗੱਲ ਹੀ ਕੋਈ ਨਹੀਂ ਮੰਨਦਾ। ਕਹਿਣ ਲੱਗੇ ਮੂੰਦ ਲੀਏ ਦਰਵਾਜ਼ੇ, ਪਰ ਕਦੋਂ ਮੁੰਦੇ, ਗੁਰਦਿਖਲਾਈ ਮੋਰੀ, ਮੇਰੀ ਜਿਹੜੀ ਇਹ ਕਮਜ਼ੋਰੀ ਸੀ ਅਸਲ ਵਿੱਚ ਮੈਂ ਆਪਣੇ ਖੇਤ ਦੇ ਦਰਵਾਜ਼ੇ, ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਛੱਡੇ ਹੋਏ ਸੀ। ਉਹ ਦਰਵਾਜ਼ੇ ਕਿਹੜੇ ਨੇ ਜਿਹੜੇ ਨੌ ਦੁਆਰ ਨੇ ਸਾਡੇ ਸਰੀਰ ਦੇ, ਇਹਨਾਂ ਦੇ ਰਾਹੀਂ ਵਿਕਾਰ ਅੰਦਰ ਪ੍ਰਵੇਸ਼ ਕਰ ਜਾਂਦੇ ਸਨ। ਅੱਖਾਂ ਮੰਦਾ ਦੇਖ ਲੈਂਦੀਆਂ ਸੀ, ਕੰਨ ਮੰਦਾ ਸੁਣ ਲੈਂਦੇ ਸੀ, ਜੀਭ ਮੰਦਾ ਬੋਲ ਜਾਂਦੀ ਸੀ। ਇਹਨਾਂ ਦੇ ਰਾਹੀਂ ਵਿਕਾਰ ਅੰਦਰ ਚਲੇ ਜਾਂਦੇ ਸੀ, ਉਹ ਅੰਦਰ ਹਲਚਲ ਕਰਦੇ ਸੀ। ਤੇ ਫਿਰ ਕਹਿੰਦੇ ਹੁਣ ਗੁਰਦਿਖਲਾਈ ਮੋਰੀ, ਇਹ ਮੇਰੀ ਜਿਹੜੀ ਕਮਜ਼ੋਰੀ ਸੀ ਉਸ ਨਹੀਂ ਰਹਿੰਦਾ ਅੰਦਰੋਂ। ਇਹ ਬਹੁਤ ਦੁਖੀ ਕਰਦੇ ਨੇ ਬੰਦੇ ਨੂੰ, ਜਿਸ ਬੰਦੇ ਤੇ ਹਾਵੀ ਹੋਣ ਨਾ ਇਹ, ਉਸਨੂੰ ਬਹੁਤ ਦੁਖੀ ਕਰਦੇ ਨੇ। ਜਿਹੜਾ ਇਹਨਾਂ ਤੋਂ ਬੱਚਿਆ ਰਹੇ ਉਹ ਖੁਸ਼ ਰਹਿੰਦਾ ਹੈ, ਉਹ ਅੰਦਰੋਂ ਵੀ ਖੁਸ਼ ਬਾਹਰੋਂ ਵੀ ਖੁਸ਼, ਤੇ ਜਿਸ ਦੇ ਉੱਤੇ ਇਹ ਹੱਲਾ ਬਹੁਤ ਦੁਖੀ, ਕਿਉਂਕਿ ਜੋ ਅੰਦਰ ਹੁੰਦਾ ਉਹ ਚਿਹਰੇ ਤੇ ਝਲਕ ਜਾਂਦਾ ਬੰਦੇ ਦੇ, ਚਿਹਰਾ ਬਿਆਨ ਕਰ ਦਿੰਦਾ ਹੈ। ਹੁਣ ਕਹਿਣ ਲੱਗੇ ਮੈਂ ਆਪਣੇ ਸਰੀਰ ਦੇ ਨਾ ਦਰਵਾਜ਼ੇ ਬੰਦ ਕਰ ਲਏ, ਮੇਰੀ ਅੱਖਾਂ ਹੁਣ ਮੰਦਾ ਨਹੀਂ ਵੇਖਦੀਆਂ, ਕੰਨ ਮੰਦਾ ਨਹੀਂ ਸੁਣਦੇ, ਰਸਨਾ ਫਿੱਕਾ ਨਹੀਂ ਬੋਲਦੀ। ਕਹਿਣ ਲੱਗੇ ਹੁਣ ਅੰਦਰ ਖੁਸ਼ੀ ਦੇ ਵਾਜੇ ਵੱਜ ਪਏ, ਅੰਦਰ ਖੁਸ਼ੀ ਦੇ ਵਾਜੇ ਵੱਜ ਪਏ। ਕਹਿਣ ਲੱਗੇ ਨਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਨਿਮਰਤਾ ਵਾਲਾ ਜੀਵਨ ਜੀਉਣਾ ਹੈ। ਕਿਤੇ ਇਹ ਨਾ ਹੋਵੇ ਬਈ ਨਾਮ ਤਾਂ ਬੀਜ ਲਿਆ ਤੂੰ, ਪਰ ਜਿੱਥੇ ਜਿਵੇਂ ਜਿਵੇਂ ਤੂੰ ਨਾਮ ਜਪਦਾ ਤੇਰੇ ਮਨ ਨੂੰ ਹੰਕਾਰ ਵੀ ਨਾਲ ਹੀ ਚੜੀ ਜਾਵੇ, ਤੇਰੇ ਕੋਲ ਨਿਮਰਤਾ ਵਾਲਾ ਜੀਵਨ ਹੀ ਨਾ ਹੋਵੇ, ਤੇਰੇ ਅੰਦਰ ਨਿਮਰਤਾ ਆਵੇ ਹੀ ਨਾ, ਬੋਲ ਤੇਰੇ ਫੇਰ ਕੁਬੋਲ ਬਣ ਜਾਣ। ਕਹਿਣ ਲੱਗੇ ਫੇਰ ਨਹੀਂ ਲਾਭ ਮਿਲਣਾ। ਇਸ ਕਰਕੇ ਇਹ ਸਾਰਾ ਕੁਝ ਕਰਕੇ ਵੀ ਨਿਮਰਤਾ ਵਾਲਾ ਜੀਵਨ ਜੀਣਾ ਹੈ, ਭਾਵ ਇਹ ਵੀ ਨਿਮਰਤਾ ਬਹੁਤ ਜ਼ਰੂਰੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਕਹਿਣ ਲੱਗੇ ਤਿੰਨ ਗੁਣ ਬੰਦੇ ਦੇ ਅੰਦਰ ਬਹੁਤ ਜ਼ਰੂਰੀ ਨੇ ਹੋਣੇ, ਤਿੰਨ ਗੁਣ ਬਹੁਤ ਜ਼ਰੂਰੀ ਨੇ। ਨਿਮਣ ਸੋ ਅੱਖਰ ਖਮਣ ਗੁਣ, ਜਿਹਵਾ ਮਣੀਆ ਮੰਤ, ਇਹ ਤਰੈ ਭੈਣੇ ਵੇਸਕਾਰ, ਤਾਮਸ ਆਵੀ ਕੰਤ। ਨਿਮਣ ਸੋ ਅੱਖਰ, ਨਿਮਰਤਾ ਵਾਲੇ ਅੱਖਣ ਹੋਣੇ ਚਾਹੀਦੇ, ਖਮਣ ਗੁਣ ਸਹਿਲਸੀਨਤਾ ਹੋਣੀ ਚਾਹੀਦੀ ਬੰਦੇ ਦੇ ਅੰਦਰ। ਪਹਿਲਾ ਬੰਦੇ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ, ਦੂਜੀ ਗੱਲ ਸਹਿਣ ਸ਼ਕਤੀ ਵੀ ਉਹਦੇ ਅੰਦਰ ਹੋਣੀ ਚਾਹੀਦੀ। ਇਹ ਨਹੀਂ ਕਿ ਸਾਹਮਣੇ ਵਾਲਾ ਬੰਦਾ ਥੋੜ੍ਹਾ ਜਿਹਾ ਅਕੜ ਕੇ ਬੋਲਿਆ ਅਤੇ ਉਹਦੇ ਨਾਲ ਭਿੜ ਜਾਓ, ਨਹੀਂ, ਫਿਰ ਉਹਦੇ 'ਚ ਅਤੇ ਸਮਝਦਾਰ 'ਚ ਫਿਰ ਫਰਕ ਕੀ ਰਹਿ ਗਿਆ। ਗੁਰਬਾਣੀ ਕਹਿੰਦੀ ਇਹ ਮੂਰਖ ਨਾਲ ਨਾ ਲੁੱਝੀ ਹੈ, ਵੀ ਮੂਰਖ ਬੰਦੇ ਦੇ ਨਾਲ ਖੜੇ ਝਗੜਾ ਨਾ ਕਰ, ਤੂੰ ਲਾਭ ਨਹੀਂ ਹੋਵੇਗਾ ਕੋਈ ਵੀ। ਮੂਰਖ ਤਾਂ ਹੀ ਅੱਗੇ ਮੂਰਖ, ਉਹਦੇ ਨਾਲ ਝਗੜਾ ਕਰਕੇ ਉਹ ਵੀ ਸਿਆਣਾ ਵੀ ਮੂਰਖ ਬਣ ਜਾਂਦਾ ਹੈ। ਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਪਹਿਲਾ ਗੁਣ ਵੀ ਬੰਦੇ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ, ਦੂਜੀ ਗੱਲ ਬੰਦੇ ਦੇ ਅੰਦਰ ਸਹਿਣਸ਼ੀਲਤਾ ਹੋਣੀ ਚਾਹੀਦੀ, ਤੀਜੀ ਗੱਲ

ਬੰਦੇ ਦੇ ਬੋਲ ਮਿੱਠੇ ਹੋਣੇ ਚਾਹੀਦੇ। ਇਹ ਜਦੋਂ ਵੀ ਬੋਲੇ ਇਹ ਮਿੱਠੇ ਬੋਲ ਬੋਲੇ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਵੀ ਕੌੜੇ ਬੋਲ ਬੋਲ ਕੇ ਬੰਦੇ ਦੀ ਪ੍ਰੀਤ ਟੁੱਟ ਜਾਂਦੀ ਹੈ, ਬੰਦੇ ਦੀ ਪ੍ਰੀਤ ਟੁੱਟ ਜਾਂਦੀ ਹੈ, ਪਿਆਰ ਟੁੱਟ ਜਾਂਦਾ ਹੈ ਕੌੜੇ ਬੋਲ ਬੋਲ ਕੇ। ਕਿਸੇ ਦੇ ਨਾਲ ਮਿੱਠੇ ਬੋਲ ਬੋਲੋ, ਦੂਜੇ ਵੀ ਆਪਣੇ ਹੋ ਜਾਂਦੇ ਨੇ, ਦੂਜੇ ਵੀ ਜਿਨ੍ਹਾਂ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਉਹਨਾਂ ਨਾਲ ਪਿਆਰ ਵਾਲੀ ਗੱਲਾਂ ਕਰ ਲਓ, ਉਹ ਵੀ ਆਪਣੇ ਹੋ ਜਾਂਦੇ ਨੇ। ਦੂਜੇ ਪਾਸੇ ਜਿਹੜੇ ਆਪਣੇ ਖਾਸ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਵੀ ਜੇ ਕਿਤੇ ਕੌੜੇ ਬੋਲ ਬੋਲ ਲਈਏ ਤਾਂ ਫਿਰ ਉਹ ਵੀ ਪਰਾਏ ਹੋ ਜਾਂਦੇ ਨੇ। ਗੱਲ ਸਾਰੀ ਬੋਲ ਦੀ ਆ, ਕਿਉਂਕਿ ਕੌੜੇ ਬੋਲ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ, ਕਿਸੇ ਨੂੰ ਪਿਆਰੇ ਨਹੀਂ ਲੱਗਦੇ, ਸੁਭਾਵਿਕ ਗੱਲ ਹੈ। ਅੱਜ ਸਾਡੇ ਨਾਲ ਹੀ ਕੋਈ ਕੌੜਾ ਬੋਲ ਬੋਲੇ ਅਸੀਂ ਉਹਦੇ ਨਾਲ ਮਿਲ ਵਰਤਣ ਰੱਖਾਂਗੇ? ਨਹੀਂ ਰੱਖਾਂਗੇ, ਨਹੀਂ, ਕਿਉਂਕਿ ਚੰਗੇ ਨਹੀਂ ਲੱਗਦੇ ਕਿਸੇ ਨੂੰ ਵੀ। ਕੌੜੇ ਬੋਲ ਕਰਕੇ ਅੰਦਰ ਹਿਰਦਾ ਦੁਖਦਾ ਹੈ ਬੰਦੇ ਦਾ, ਕੋਈ ਵੀ ਕਿਸੇ ਨੂੰ ਵੀ ਬੋਲੇ। ਆਪਣੇ ਧੀ ਪੁੱਤਰਾਂ ਨੂੰ ਬੋਲ ਕੇ ਵੇਖ ਲਓ, ਉਹਨਾਂ ਦਾ ਵੀ ਜੀ ਦੁੱਖ ਜਾਂਦਾ ਹੈ। ਤੇ ਕੌੜੇ ਬੋਲ ਬੋਲ ਕੇ ਜਿਹੜਾ ਪਿਆਰ ਬਣਿਆ ਹੁੰਦਾ ਹੈ ਉਹ ਵੀ ਟੁੱਟ ਜਾਂਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਜੇ ਕਿਤੇ ਇਹ ਤਿੰਨ ਗੁਣਾ ਦਾ ਧਾਰ ਨਹੀਂ ਕੋਈ ਬਣ ਜਾਵੇ ਤਾਂ। ਕਹਿਣ ਲੱਗੇ ਇਹ ਤਰੈ ਭੈਣੇ ਵੇਸ ਕਰ ਤਾਮਸ ਆਵੀ ਕੰਤ। ਕਹਿਣ ਲੱਗੇ ਪਤੀ ਪਰਮੇਸ਼ਰ ਵੀ ਤੇਰੇ ਵਸ ਵਿੱਚ ਆ ਜਾਵੇਗਾ। ਕਿਤੇ ਇਹ ਤਿੰਨ ਗੁਣ ਧਾਰਨ ਕਰਕੇ ਤਾਂ ਦੇਖ ਕਿ ਸੱਚਾਈ ਹੈ ਸਾਧ ਸੰਗਤ ਜੀ। ਜਿਹੜਾ ਬੰਦਾ ਇਹ ਤਿੰਨ ਗੁਣ ਧਾਰਨ ਕਰ ਲਏ ਉਹਦਾ ਫਿਰ ਕਿਸੇ ਦੇ ਨਾਲ ਝਗੜਾ ਨਹੀਂ ਪੈਂਦਾ, ਉਹਦੇ ਘਰ 'ਚ ਕਲੇਸ਼ ਨਹੀਂ ਹੁੰਦੇ, ਕਿਉਂਕਿ ਦੋਨਾਂ ਦੇ ਅੰਦਰ ਨਿਮਰਤਾ ਹੈ, ਪਤੀ ਪਤਨੀ ਦੇ ਅੰਦਰ ਨਿਮਰਤਾ ਹੈ। ਇੱਕ ਨੇ ਕੁਝ ਕਹਿ ਦਿਆ, ਦੂਜੇ ਨੇ ਸੁਣ ਲਿਆ, ਸਹਿਨ ਕਰ ਲਿਆ। ਇੱਕ ਨੇ ਕਹਿ ਦਿਆ, ਦੂਜੇ ਨੇ ਸਹਿਨ ਕਰ ਲਿਆ, ਝਗੜਾ ਮੁੱਕ ਗਿਆ। ਦੋਨੋਂ ਪਤੀ ਪਤਨੀ ਜਦੋਂ ਇੱਕ ਦੂਜੇ ਨਾਲ ਬੋਲਦੇ ਨੇ, ਉਹ ਮਿੱਠੇ ਬੋਲ ਬੋਲਦੇ ਨੇ, ਫਿਰ ਝਗੜਾ ਪੈਂਦਾ ਹੀ ਨਹੀਂ। ਘਰ ਨੂੰ ਸਾਂਭ ਕੇ ਰੱਖਣਾ, ਪਰਿਵਾਰ ਨੂੰ ਸਾਂਭ ਕੇ ਰੱਖਣਾ ਹੈ ਤਾਂ ਫਿਰ ਇਹ ਬਾਬਾ ਫਰੀਦ ਜੀ ਕਹਿੰਦੇ, ਕਹਿਣ ਲੱਗੇ ਪਿਆਰਿਓ ਇਹ ਬਹੁਤ ਜ਼ਰੂਰੀ ਨੇ। ਤੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਮੇਰੇ ਮਨ ਹਰ ਗੁਣ ਹਰ ਉਚਰੋ। ਆਪਣੇ ਮਨ ਨੂੰ ਕਿਹਾ ਕਰੋ, ਐ ਮੇਰੇ ਮਨਾ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ। ਮਸਤਕ ਲਿਖਤ ਲਿਖੇ ਗੁਣ ਗਾਏ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਸਾਰੇ ਲੋਕੀ ਨਹੀਂ ਗੁਣਗਾਨ ਕਰ ਸਕਦੇ ਉਸ ਰੱਬ ਦੇ ਵੀ, ਮਹਾਰਾਜ ਕੌਣ ਕਰ ਸਕਦੇ ਨੇ? ਕਹਿਣ ਲੱਗੇ ਜਿਨ੍ਹਾਂ ਦੇ ਭਾਗ ਚੰਗੇ ਨੇ। ਸੱਚ ਜਾਣੀਓ ਸਾਧ ਸੰਗਤ ਜੀ, ਜਿੰਨੇ ਗੁਰੂ ਦੇ ਦਰ ਤੇ ਆ ਕੇ ਨਤਮਸਤਕ ਹੁੰਦੇ ਹੋ ਨਾ, ਇਹ ਸਮਝ ਲਓ ਵੀ ਬਹੁਤ ਵੱਡੇ ਭਾਗਾਂ ਵਾਲੇ ਹੋ। ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਮਸਤਕ ਲਿਖਤ ਲਿਖੇ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਲਿਖੇ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਹੀ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ। ਕਹਿਣ ਲੱਗੇ ਮਿਲ ਸੰਗਤ ਪਰ ਪਰਹੁ। ਮਿਲ ਸੰਗਤ, ਸਾਧ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਕੀ ਕਰਨਾ? ਕਹਿਣ ਲੱਗੇ ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਹ ਜਿਹੜਾ ਵਿਸ਼ੇ ਵਿਕਾਰਾਂ ਭਰਾ ਸੰਸਾਰ ਸਮੁੰਦਰ ਹੈ, ਇਸ ਤੋਂ ਪਾਰ ਲੰਘ ਜਾਵੋ। ਹੁਣ ਗੁਰਬਾਣੀ ਬਾਰ ਬਾਰ ਸਮੁੰਦਰ ਕਹਿੰਦੀ ਹੈ ਇਸ ਨੂੰ, ਸੰਸਾਰ ਨੂੰ। ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਤਾਂ ਸਮੁੰਦਰ ਨਹੀਂ, ਉੱਥੇ ਤਾਂ ਪਾਣੀ ਨਹੀਂ, ਫਿਰ ਡੁੱਬਦੇ ਕਿਵੇਂ ਨੇ ਮਨੁੱਖ? ਵਿਕਾਰਾਂ ਵਿੱਚ ਡੁੱਬਦੇ ਜਾਂਦੇ ਨੇ। ਵਿਕਾਰਾਂ ਵਿੱਚ ਡੁੱਬ ਕੇ ਮੌਤ ਹੁੰਦੀ ਹੈ। ਕਿਹੜੀ ਮੌਤ ਹੁੰਦੀ ਹੈ? ਆਤਮਕ ਮੌਤ ਹੁੰਦੀ ਹੈ, ਬੰਦਾ ਅੰਦਰੋਂ ਮਰ ਜਾਂਦਾ। ਆਤਮਕ ਮੌਤ ਜਦੋਂ ਬੰਦੇ ਦੀ ਹੁੰਦੀ ਹੈ, ਜਦੋਂ ਬੰਦਾ ਅੱਤ ਦਾ ਨਿਰਾਸ਼ ਹੋ ਜਾਵੇ, ਅੱਤ ਦਾ ਨਿਰਾਸ਼ ਹੋ ਜਾਵੇ,
ਫਿਰ ਉਸਨੂੰ ਚੰਗਾ ਖਾਣਾ, ਚੰਗਾ ਪਾਣਾ, ਚੰਗਾ ਬੋਲਣਾ, ਹੱਸਣਾ ਕੁਝ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਅੰਦਰੋਂ ਅੱਤ ਦਾ ਨਿਰਾਸ਼ ਹੋ ਗਿਆ। ਤੇ ਇਹ ਮੌਤ ਇੱਕ ਦਿਨ ਚ ਕਈ ਕਈ ਵਾਰ ਬੰਦੇ ਦੀ ਹੋ ਜਾਂਦੀ ਹੈ। ਸਰੀਰਕ ਮੌਤ ਤਾਂ ਇੱਕ ਦਿਨ ਹੋਵੇਗੀ, ਉਹ ਤਾਂ ਗੁਰਬਾਣੀ ਕਹਿੰਦੀ ਵੀ ਇਹ ਤਾਂ ਇੱਕ ਦਿਨ ਹੋਏਗੀ, ਪਰ ਇਹ ਇੱਕ ਹੀ ਦਿਨ ਆਉਂਦੀ ਹੈ ਸਰੀਰਕ ਮੌਤ। ਆਤਮਕ ਮੌਤ ਬਾਰ ਬਾਰ ਹੁੰਦੀ ਹੈ, ਬਾਰ ਬਾਰ ਹੁੰਦੀ ਹੈ। ਗੁਰਬਾਣੀ ਜਦੋਂ ਵੀ ਗੱਲ ਕਰਦੀ ਹੈ ਵੀ ਬੰਦੇ ਤੇਰੀ ਆਤਮਕ ਮੌਤ ਨਹੀਂ ਹੋਣੀ ਚਾਹੀਦੀ, ਤੂੰ ਅੰਦਰੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਤੂੰ ਅੰਦਰੋਂ ਦੁਖੀ ਨਹੀਂ ਹੋਣਾ ਚਾਹੀਦਾ, ਗੱਲ ਇਹ ਹੈ ਸਾਰੀ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਪਤਾ ਇਹ ਸੰਸਾਰ ਜਿਹੜਾ ਤੂੰ ਦੇਖਦਾ ਨਾ, ਜਿੱਥੇ ਪਾਣੀ ਨਹੀਂ ਹੈ ਸਮੁੰਦਰ, ਸਤਿਗੁਰੂ ਜੀ ਕਿਉਂ ਕਹਿੰਦੇ ਨੇ ਇਸ ਨੂੰ? ਕਹਿਣ ਲੱਗੇ ਤਿੱਤ ਸਰ ਵਰਡ ਹੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀ ਆ। ਜਿੱਥੇ ਬੰਦੇ ਤੂੰ ਰਹਿੰਦਾ ਨਾ, ਤੈਨੂੰ ਨਿਵਾਸ ਕਰਦਾ, ਉੱਥੇ ਪਰਮਾਤਮਾ ਨੇ ਪਾਣੀ ਦੀ ਜਗ੍ਹਾ ਅੱਗ ਪਾਈ ਹੋਈ ਹੈ ਵਿਕਾਰਾਂ ਦੀ, ਵਿਕਾਰਾਂ ਦੀ ਅੱਗ। ਤੇ ਅੱਗ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਚਾਰ ਤਰ੍ਹਾਂ ਦੀ ਅੱਗ ਦੀਆਂ ਨਦੀਆਂ ਵਗ ਰਹੀਆਂ ਸੰਸਾਰ ਵਿੱਚ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵੈ ਦਜੈ ਨਾਨਕਾ ਤਰੀਏ ਕਰਮੀ ਲੱਗ। ਚਾਰ ਤਰ੍ਹਾਂ ਦੀ ਅੱਗ ਹਰ ਵੇਲੇ ਉਹਨਾਂ ਦੀ ਨਹਿਰਾਂ ਵਗ ਰਹੀਆਂ ਪੂਰੀਆਂ। ਉਹ ਕਿਹੜੀਆਂ ਨੇ? ਹੰਸ, ਨਿਰਦੈਤਾ, ਬਹੁਤ ਸਾਰੀ ਲੁਕਾਈ ਹੈ ਜਿਨ੍ਹਾਂ ਦੇ ਅੰਦਰ ਦਇਆ ਹੀ ਨਹੀਂ ਹੈ, ਉਹਨਾਂ ਦੇ ਅੰਦਰ ਕੋਈ ਦਇਆ ਨਹੀਂ ਹੈ, ਕੋਈ ਜੀਵੇ ਮਰੇ ਦੁਖੀ ਹੋਏ ਪਰੇਸ਼ਾਨ ਹੋਏ ਭੁੱਖਾ ਮਰੇ ਸਾਨੂੰ ਕੀ ਲੈਣਾ, ਉਹਨਾਂ ਦਾ ਇਹ ਜੀਵਨ ਹੈ। ਅੰਦਰ ਕੋਈ ਦਇਆ ਨਹੀਂ ਹੈ, ਅੰਦਰ ਕਠੋਰਤਾ ਭਰੀ ਪਈ ਹੈ, ਨਿਰਦੈਤਾ। ਹੰਸ ਹੇਤ, ਦੂਜੀ ਹੈ ਮੋਹ ਦੀ, ਮੋਹ ਵਿੱਚ ਹੀ ਬਹੁਤ ਸਾਰੀ ਲੁਕਾਈ ਦੂਜਿਆਂ ਦਾ ਨੁਕਸਾਨ ਕਰ ਜਾਂਦੀ ਹੈ। ਮੋਹ ਕੀ ਹੈ? ਸਿਰਫ ਆਪਣਾ ਭਲਾ ਲੋਚਣਾ, ਆਪਣੇ ਪਰਿਵਾਰ ਦਾ ਭਲਾ ਲੋਚਣਾ, ਬਸ ਇਸ ਤੋਂ ਅੱਗੇ ਨਹੀਂ ਉਹ ਲੋਕ ਜਾਂਦੇ। ਅਸੀਂ ਘੀ ਨਾਲ ਚੋਰੀ ਚੋਰੀ ਖਾਈਏ, ਦੂਜੇ ਭੁੱਖੇ ਮਰਦੇ ਹੋਣ, ਇਹ ਹੈ ਮੋਹ। ਦੂਜੇ ਭਾਵੇਂ ਭੁੱਖੇ ਮਰਨ, ਸਾਨੂੰ ਕੀ, ਬਸ ਸਾਨੂੰ ਚੰਗਾ ਮਿਲਣਾ ਚਾਹੀਦਾ, ਅਸੀਂ ਤਰੱਕੀ ਤੇ ਰਹੀਏ ਤੇ ਆਂਢੀ ਗੁਆਂਢੀ ਭੁੱਖੇ ਮਰਦੇ ਰਹਿਣ। ਲੋਭ, ਲਾਲਚ, ਲਾਲਚ ਦੇ ਪਿੱਛੇ ਬੰਦਾ ਕੀ ਕੁਝ ਨਹੀਂ ਕਰ ਦਿੰਦਾ। ਇਹ ਦੇਖਦੇ ਹੋ ਪ੍ਰੋਪਰਟੀ ਦੇ ਲਾਲਚ ਦੇ ਪਿੱਛੇ ਭਰਾ ਭਰਾ ਦਾ ਕਤਲ ਕਰ ਦਿੰਦਾ, ਕਈ ਵਾਰ ਪੁੱਤਰ ਪਿਓ ਦਾ ਕਤਲ ਕਰ ਦਿੰਦਾ, ਬਈ ਪਿਓ ਦਾ ਕਤਲ ਕਰ ਦੋ ਪ੍ਰੋਪਰਟੀ ਆਪਣੇ ਨਾਮ ਆ ਜਾਏਗੀ। ਫਿਰ ਇਹ ਕੀ ਹੈ? ਲੋਭ ਹੀ ਤਾਂ ਹੈ। ਹੰਸ ਹੇਤ ਲੋਭ ਕੋਪ, ਕੋਪ ਦਾ ਭਾਉ ਕ੍ਰੋਧ, ਗੁੱਸਾ। ਕਹਿਣ ਲੱਗੇ ਚਾਰ ਤਰ੍ਹਾਂ ਦੀ ਨਦੀਆਂ ਵਗ ਰਹੀਆਂ ਏ ਸੰਸਾਰ ਵਿੱਚ, ਭਾਵੇਂ ਜਿਹੜੇ ਇਹਨਾਂ ਵਿੱਚ ਵੜਦੇ ਨਾ, ਇਹਨਾਂ ਨਦੀਆਂ ਵਿੱਚ ਦੱਜੇ ਉਹ ਸੜ ਜਾਂਦੇ ਨੇ, ਉਹਨਾਂ ਦਾ ਆਤਮਿਕ ਜੀਵਨ ਉਹ ਸੜ ਜਾਂਦਾ ਹੈ। ਭਾਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ, ਪਰ ਇਹਨਾਂ ਨਦੀਆਂ ਵਿੱਚੋਂ ਪਾਰ ਉਹ ਲੰਘਦੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਕਿਰਪਾ ਹੋਵੇ, ਮਿਹਰ ਹੋਵੇ। ਕਹਿਣ ਲੱਗੇ ਉਹ ਇਹਨਾਂ ਤੋਂ ਬਚ ਜਾਂਦੇ ਨੇ। ਤੇ ਸਤਿਗੁਰੂ ਜੀ ਪਹਿਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਆਵੋ ਸੰਤ ਮਿਲੋ ਮੇਰੇ ਭਾਈ, ਹੇ ਸੰਤ ਜਨੋ, ਹੇ ਮੇਰੇ ਭਰਾਵੋ, ਹੇ ਮੇਰੇ ਭਾਈਓ, ਆਓ ਆਈਏ ਆਪਾਂ ਮਿਲ ਕੇ ਬੈਠੀਏ। ਤੇ ਕਰਨਾ ਕੀ ਹੈ? ਮਿਲ ਹਰ ਹਰ ਕਥਾ ਕਰੂ, ਮਿਲ ਕੇ ਆਪਾਂ ਪਰਮਾਤਮਾ ਦੇ ਗੁਣਗਾਨ ਕਰੀਏ। ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਕਲ ਯੁਗ ਇਸ ਕਲੇ ਭਰੇ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਇਵੇਂ ਮਾਨੋ ਕਿ ਉਹ ਇੱਕ ਜਹਾਜ਼ ਹੈ। ਤੇ ਜਹਾਜ਼ ਨੂੰ ਚਲਾਉਣ ਵਾਲਾ ਕੌਣ ਹੈ? ਜਹਾਜ਼ ਨੂੰ ਚਲਾਉਣ ਵਾਲਾ ਚਾਹੀਦਾ। ਕਹਿਣ ਲੱਗੇ ਚਲਾਉਣ ਵਾਲਾ ਗੁਰੂ ਹੈ, ਗੁਰੂ ਉਸ ਜਹਾਜ਼ ਨੂੰ ਚਲਾਉਣ ਵਾਲਾ ਹੈ। ਪਰਮਾਤਮਾ ਦਾ ਨਾਮ ਇੱਕ ਜਹਾਜ਼ ਹੈ, ਗੁਰੂ ਉਸ ਨੂੰ ਚਲਾਉਣ ਵਾਲਾ ਹੈ। ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਓ।
ਭਾਵ ਇਹ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਚ ਵਸਾਓ, ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਲਓ, ਗੁਰੂ ਦੇ ਸ਼ਬਦ ਨੂੰ ਮੰਨ ਲਓ, ਗੁਰੂ ਦੀ ਗੱਲ ਮੰਨ ਲਓ, ਇਵੇਂ ਆਪਾਂ ਕਹਿ ਲਈਏ। ਫਿਰ ਅਗਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਾਇਆ ਨਗਰ ਮਹਿ ਰਾਮ ਰਸ ਉੱਤਮ। ਕਹਿੰਦੇ ਸਾਡਾ ਸਰੀਰ ਹੈ, ਕਹਿਣ ਲੱਗੇ ਇਹਦੇ 'ਚ ਰਸ ਭਰੇ ਪਏ ਨੇ, ਇਹਦੇ 'ਚ ਸਵਾਦ ਭਰੇ ਪਏ ਨੇ, ਪਰ ਸਭ ਤੋਂ ਉੱਤਮ ਜਿਹੜਾ ਸਵਾਦ ਹੈ ਉਹ ਪਰਮਾਤਮਾ ਦੇ ਨਾਮ ਦਾ ਸਵਾਦ ਹੈ। ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਜਿਸਨੂੰ ਪਰਮਾਤਮਾ ਦੀ ਭਜਨ ਬੰਦਗੀ ਦਾ ਨਾਮ ਸਿਮਰਨ ਦਾ ਸਵਾਦ ਆ ਗਿਆ, ਕਹਿਣ ਲੱਗੇ ਇਹ ਦੁਨੀਆ ਵੀ ਰਸ ਉਹਨੂੰ ਫਿੱਕੇ ਲੱਗਦੇ ਨੇ, ਇਹ ਦੁਨੀਆ ਵੀ ਜਿਹੜੇ ਸਵਾਦ ਹੈ ਨਾ ਇਹ ਫਿੱਕੇ ਲੱਗਦੇ ਨੇ ਉਹਨਾਂ ਨੂੰ ਨਾਮ ਦਾ ਸਵਾਦ। ਉਹ ਕਹਿੰਦੇ ਵੀ ਨਾਮ ਦੇ ਵਰਗਾ ਸਵਾਦ ਹੋਰ ਕਿਸੇ ਚੀਜ਼ 'ਚ ਨਹੀਂ ਹੈ। ਭਗਤੀ ਕਰਨ ਵਾਲਿਆਂ ਨੂੰ ਨਾ, ਉਹਨਾਂ ਨੂੰ ਉਹ ਭਗਤੀ 'ਚ ਬੈਠੇ ਹੋਣ, ਪਰਮਾਤਮਾ ਦਾ ਧਿਆਨ ਕਰਿਆ ਹੋਵੇ, ਚਿੱਤ ਜੁੜਿਆ ਹੋਵੇ, ਉਹਨਾਂ ਨੂੰ ਕਹੋ ਭਾਈ ਲੰਗਰ ਛਕ ਲੈ, ਕਹਿੰਦਾ ਥੋੜ੍ਹੀ ਦੇਰ 'ਚ ਆਉਂਦੀ ਆ। ਕਿਉਂ? ਕਿਉਂਕਿ ਉਹ ਕਹਿੰਦੇ ਵੀ ਜਿਹੜਾ ਭਗਤੀ ਕਰਕੇ ਨਾਮ ਦਾ ਸਵਾਦ ਆ ਰਿਹਾ ਨਾ, ਉਹ ਦੁਨੀਆ ਵੀ ਕਿਸੇ ਪਦਾਰਥ ਵਿੱਚ ਉਹ ਸਵਾਦ ਨਹੀਂ। ਕਹਿਣ ਲੱਗੇ ਪਰ ਇਹ ਜਿਹੜਾ ਅੰਦਰ ਸਵਾਦ ਹੈ, ਅੰਦਰ ਰਸ ਹੈ ਪਰਮਾਤਮਾ ਦੇ ਨਾਮ ਨਾਲ, ਅੰਦਰ ਹੀ ਹੈ, ਫਿਰ ਇਸਨੂੰ ਪਾਈਏ ਕਿਵੇਂ? ਕਾਇਆ ਨਗਰ ਮੈਂ ਰਾਮ ਰਸ ਉੱਤਮ, ਕਿਉਂ ਪਾਈਏ ਉਪਦੇਸ਼ ਜਨ ਕਰੋ। ਹੇ ਪਿਆਰਿਓ, ਤੁਸੀਂ ਮੈਨੂੰ ਉਪਦੇਸ਼ ਕਰੋ, ਮੈਨੂੰ ਦੱਸੋ ਵੀ ਇਸ ਸਵਾਦ ਨੂੰ ਕਿਵੇਂ ਹਾਸਲ ਕਰੀਏ। ਤੇ ਫਿਰ ਅੱਗੇ ਜਵਾਬ ਆ ਗਿਆ ਜੀ ਅਗਲੀ ਤੁੱਕ ਵਿੱਚ, ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਕਹਿਣ ਲੱਗੇ ਸਤਿਗੁਰੂ ਦੀ ਦੱਸੀ ਕਾਰ ਕਰੀਏ, ਫਿਰ ਪਰਮਾਤਮਾ ਦੇ ਨਾਮ ਦਾ ਸਾਰੇ ਫਲ ਦੇਣ ਵਾਲਾ, ਸੁੱਖ ਦੇਣ ਵਾਲਾ ਨਾਮ ਫਲ ਹਾਸਲ ਹੁੰਦਾ ਹੈ। ਪਰਮਾਤਮਾ ਦੇ ਦਰਸ਼ਨ ਬੜਾ ਅੰਦਰ ਨੂੰ ਸਕੂਨ ਦੇਣ ਵਾਲੇ ਨੇ। ਸਾਧ ਸੰਗਤ ਵਿੱਚ ਮਿਲ ਕੇ ਕੀ ਕਰੀਏ? ਕਹਿਣ ਲੱਗੇ ਪਰਮਾਤਮਾ ਦਾ ਨਾਮ ਰਸ ਛਕ ਲਓ, ਪੀ ਲਓ, ਭਾਉ ਭਜਨ ਬੰਦਗੀ ਕਰ ਲਓ। ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ, ਸੰਤੋ ਚਾਖ ਦੇਖੋ। ਇਹ ਸੰਤ ਜਨੋ, ਪਰਮਾਤਮਾ ਦਾ ਨਾਮ ਬੜਾ ਪਿਆਰਾ ਹੈ, ਬੜਾ ਮਿੱਠਾ ਹੈ, ਨਹੀਂ ਤਾਂ ਕੋਈ ਚੱਕ ਕੇ ਦੇਖ ਲਓ। ਜਿਸਨੂੰ ਕੋਈ ਸ਼ੱਕ ਹੋਵੇ ਉਹ ਚੱਕ ਕੇ ਦੇਖ ਲਓ ਭਾਈ, ਜਿਸਨੇ ਨਹੀਂ ਜਪਿਆ ਉਹ ਜਪ ਕੇ ਦੇਖ ਲਓ, ਬੜਾ ਸਵਾਦ ਬਣਦਾ ਹੈ। ਗੁਰਮਤਿ ਹਰ ਰਸ ਮਿੱਠਾ ਲੱਗਾ, ਪਰ ਇਹ ਮਿੱਠਾ ਤਾਂ ਹੀ ਲੱਗਦਾ ਹੈ, ਪਿਆਰਾ ਲੱਗਦਾ ਹੈ, ਜਦੋਂ ਬੰਦਾ ਗੁਰੂ ਦੀ ਮਤ ਹਾਸਲ ਕਰ ਲਏ, ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰੇ, ਤਿੰਨ ਬਿਸਰੇ ਸਭ ਬਿਖ ਰਸੋ। ਕਹਿਣ ਲੱਗੇ ਜਿਹੜੇ ਆਤਮਕ ਜੀਵਨ ਨੂੰ ਮਾਰਨ ਵਾਲੇ ਨੇ ਦੁਨਿਆਵੀ ਸਵਾਦ, ਉਹ ਸਾਰੇ ਰਸ, ਉਹ ਸਾਰੇ ਸਵਾਦ ਬੰਦਾ ਛੱਡ ਦਿੰਦਾ ਹੈ, ਖਤਮ ਹੋ ਜਾਂਦੇ ਨੇ। ਰਾਮ ਨਾਮ ਰਸ ਰਾਮ ਰਸਾਇਣ, ਸੇਵੋ ਸੰਤ ਜਨੋ। ਇਹ ਭਾਈ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਵਾਦ ਸਾਰਿਆਂ ਸਵਾਦਾਂ ਨਾਲੋਂ ਉੱਚਾ ਹੈ। ਹੇ ਸੰਤ ਜਨੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਰਹੋ। ਤੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਹੋਰ ਕਰਕੇ ਕੀ ਮਿਲਦਾ ਹੈ? ਕਹਿਣ ਲੱਗੇ ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜੋ। ਹੇ ਭਾਈ, ਗੁਰੂ ਦੀ ਮਤ ਲੈ ਕੇ ਉਸ ਪਰਮਾਤਮਾ ਦਾ ਨਾਮ ਸਿਮਰਦੇ ਰਹੀਏ। ਪਰਮਾਤਮਾ ਦਾ ਨਾਮ ਚਾਰੇ ਪਦਾਰਥ ਦੇਣ ਵਾਲਾ ਹੈ, ਧਰਮ ਅਰਤ ਕਾਮ ਤੇ ਮੋਖ। ਇਹ ਚਾਰੇ ਪਦਾਰਥ ਜਿਹੜੇ ਵੱਡੇ ਨੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਨਾਮ ਦੀ ਦਾਤ ਸਾਰਿਆਂ ਨੂੰ ਬਖਸ਼ ਦੇਣ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ। ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ। ਜਿੰਨੇ ਨਾਮ ਧਿਆਇਆ ਗਏ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੜ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਨਾ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਵੂੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਨ ਨਿਦਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀ ਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾ

ਕਰਦੇ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸਵਸਪਸ਼ਟ ਬਾਣੀ ਪੜ੍ਹਨ ਦੀ ਆਤਮ ਸਿਮਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਭੇਦ ਨਹੀਂ। ਗੁਰੂ ਅਰਜਨ ਪ੍ਰਤਾਖਿਆ ਹਰ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਵਧਾਉਣ ਦੇ ਸੰਬੰਧ ਵਿੱਚ ਜੂਨ 1984 ਦੇ ਘੱਲੂ ਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੀ 6 ਜੂਨ ਨੂੰ ਪਾਤਸ਼ਾਹੀ ਰੈਲੀ ਨਗਰ ਕੀਰਤਨ ਦਿਨ ਸ਼ਨਿਚਰਵਾਰ ਵਾਲੇ ਨਿਕਲ ਰਹੇ ਹਨ ਸੈਨ ਫਰਾਂਸਿਸਕੋ ਵਿਖੇ। ਹਰ ਸਾਲ ਦੀ ਤਰ੍ਹਾਂ ਸਮਾਂ ਸਵੇਰੇ 10 ਵਜੇ ਦਾ ਹੋਵੇਗਾ। ਆਪ ਜੀ ਨੇ ਸਾਹਮਣੇ ਵੱਧ ਤੋਂ ਵੱਧ ਪਰਿਵਾਰਾਂ ਸਾਹਿਤ ਪਹੁੰਚ ਕੇ ਗੁਰੂ ਮਹਾਰਾਜ ਦੀਆਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਗੁਰਪ੍ਰਵਾਸੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਦੀ ਮਿੱਠੀ ਯਾਦ ਸਲਾਨਾ ਯਾਦ ਮਨਾਈ ਜਾ ਰਹੀ ਹੈ। ਇਸ ਐਤਵਾਰ ਨੂੰ ਵਿਸ਼ੇਸ਼ ਦੀਵਾਨ ਸਜਣਗੇ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਮਹਾਂਪੁਰਸ਼ ਪਹੁੰਚ ਰਹੇ ਹਨ ਕਥਾ ਕਰਨ ਲਈ। ਐਤਵਾਰ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਇੱਥੇ ਅੰਮ੍ਰਿਤ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vahendra.

ਜੇ ਤੁਝੇ ਧਿਆਏਂ ਦੇ ਤਿੰਨ ਮੰਗਾ ਜੇ ਤੁਝੇ ਧਿਆਏਂ ਦੇ ਸਤਨਾਮ।

मन मांजे सच सोई, वाहे गुरु जी का खालसा, वाहे गुरु जी की फतेह।

0: ਰਾਸ਼ਟਰਪਤੀ
1: ਸਿਮਰੋ ਸਿਮਰ ਸਿਮਰ ਸੁਖ ਪਾਵੋ
0: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਾਸ ਵਸੰਬਰ ਏਕ
0: ਨਾਮ ਜਪਤਿਆ ਗਣਤ ਅਨੇਕ
1: ਵੇਦ ਪ੍ਰਾਣ ਸਿਮਰ

0: ਦੂਜਾ
1: ਤਬ ਕੈ ਸਿਮਰਨ ਤੀਰਥ ਇਸ਼ਨਾਨੀ
0: ਪ੍ਰਭ ਕੈ ਸਿਮਰਨ ਦਰਗਹਿ ਮਾਨੀ
1: ਤਬ ਕੈ ਸਿਮਰਨ ਹੋਏ ਸੋ ਭਲਾ
0: ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸਿਮਰੇ ਜਿਨੇ ਆਪ ਸਿਮਰਾਏ
0: ਨਾਨਕ ਤਾਂ ਕੈ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
0: ਪ੍ਰਭ ਕੈ ਸਿਮਰਨ ਉਦਰੇ ਮੁੱਚਾ
1: ਤਬ ਕੈ ਸਿਮਰਨ ਤ੍ਰਿਸ਼ਨਾ ਬੁਝੈ
0: ਪ੍ਰਭ ਕੈ ਸਿਮਰਨ ਸਭ ਕੇ ਸੋਜੈ
1: ਤਬ ਕੈ ਸਿਮਰਨ ਨਾਹੀ ਜਮ ਤ੍ਰਾਸਾ
0: ਪ੍ਰਭ ਕੈ ਸਿਮਰਨ ਪੂਰਨ ਆਸਾ
1: ਤਬ ਕੈ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ੍ਰਿਤ ਮਾਏ ਸਮਾਏ
1: ਪ੍ਰਭ ਜੀ ਬਸੇ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੈ
0: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਬਿਨਾਸੀ
1: ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ
0: ਨਾਨਕ ਜਨ ਕੀ ਮੰਗੇ ਰਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੇ ਤਿੰਨ ਸਦ ਬਲਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
0: ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੇ ਤਿੰਨ ਅਨੰਦ ਕਨੇਰੇ
0: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੇ ਸਿਮਰਨ ਕਬੂ ਨਾ ਚੂਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
0: ਪ੍ਰਭ ਕੇ ਸਿਮਰਨ ਸਹਿਜ ਸਮਾਨੀ
1: ਪ੍ਰਭ ਕੇ ਸਿਮਰਨ ਨਿਚਲੇ ਆਸਨ
0: ਪ੍ਰਭ ਕੇ ਸਿਮਰਨ ਕਮਲ ਵਿਗਾਸਨ

0: ਰਾਸ਼ਟਰਪਤੀ
1: ਜੈ ਮਾਤ ਪਿਤਾ ਸੁਤ ਮੀਤਰ ਭਾਈ
0: ਮਨ ਉਹਾ ਨਾਮ ਤੇਰਾ ਸੰਗ ਸਹਾਈ
1: ਮਹਾ ਭਿਆਨ ਦੂਤ ਜਮ ਦਲੈ
0: ਤੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਿਨ ਮਾਏ ਉਦਾਰੀ
1: ਪੁੰਨਾ ਚੰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਕਰੋਰੀ ਬੰਧਨ ਪਰੈ
0: ਹਰ ਕਾ ਨਾਮ ਜਪਤ ਨਿਸਤਰੈ।

0: ਤੇ ਅਮਰ ਲਭਾਵੇ
1: ਜੇ ਪ੍ਰਸਾਦ ਸੁਖ ਸੇ ਸੂਈ ਜੈ
0: ਮਨ ਆਠ ਪੈਰ ਤਾਂ ਕਾ ਜਸ ਗਾ ਵੀਜੈ
1: ਪ੍ਰਸਾਦ ਸਭ ਕੋ ਮਨ
0: ਮੁਕਤਾਂ ਕੋ ਜਸ ਰਸਨ ਬਖਾਨੈ।

0: ਸਾਧ ਕੈ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸਤ ਗੋਚਰ ਲਹਿ
0: ਸਾਧੂ ਕੈ ਸੰਗ ਅਜਰ ਸਹਿ
1: ਸਾਧ ਕੇ ਸੰਗ ਬਸੇ ਥਾਨ ਉੱਚੇ
0: ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੇ ਸੰਗ

0: ਸੰਗ ਸਾਜਨ ਮੀਤ ਕੁਟੰਬ ਨਿਸਤਾਰ
1: ਸਾਧੂ ਕਹਿ ਸੰਗ ਸੋ ਤਨ ਪਾਵੈ
0: ਜੇ ਸੰਤ ਸਭ ਕੋ ਵਰਸਾਵੈ
1: ਸੰਗ ਧਰਮ ਰਾਇ ਕਰੇ ਸੇਵਾ
0: ਸਾਧ ਕੈ ਸੰਗ ਸੋ ਬਾਸੁਰ ਦੇਵਾ
1: ਸਾਧੂ ਕਹਿ ਸੰਗ ਪਾਪ ਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਵ ਥਾਨ ਗਮ
0: ਨਾਨਕ ਸਾਧ ਕੈ ਸੰਗ ਸਫਲ ਜਨਮ
1: ਸਾਧ ਕੈ ਸੰਗ ਨਹੀਂ ਕਿਛ ਕਾਲ
0: ਦਰਸਨ ਪੇਟਤ ਹੋਤ ਨਿਹਾਲ
1: ਸਾਧ ਕੈ ਸੰਗ ਕਲੂਗਤ ਹਰੈ
0: ਸਾਧ ਕੈ ਸੰਗ ਨਰਕ ਪਰ ਹਰੈ
1: ਸਾਧ ਕੈ ਸੰਗ ਯਾਵਾਂ ਸੁਹਿਲਾ
0: ਸਾਧ ਸੰਗ ਬਿਛਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੈ
0: ਸਾਧ ਕੈ ਸੰਗ ਨਾ ਬਿਰਥਾ ਜਾਵੈ
1: ਹਰ ਬ੍ਰਹਮ ਸਾਧ ਹਿਰਦ ਵਸੈ
0: ਨਾਨਕ ਉਦਰੈ ਸਾਧ ਸੁਣ ਰਸੈ

0: ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
0: ਬ੍ਰਹਮ ਗਿਆਨੀ ਏਕ ਸੰਗ ਹੇਤਾ
1: ਬ੍ਰਹਮ ਗਿਆਨੀ ਕਹਿ ਹੋਏ ਚਿੰਤ
0: ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆਪ
0: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ

0: ਅਭਿਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਬਿਗ ਆਤਮ ਨੇ ਕੋਰ
0: ਕਈ ਕੋਟ ਪਰ ਦਰਬ ਕੋ ਹਿਰੈ ਹੈ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸਰਮਾ ਹੈ
1: ਕਈ ਕੋਟ ਪਰ ਦੇਸ ਪਰ ਮਾਏ
0: ਜਿਤ ਲਾਵੋ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ
1: ਕਈ ਕੋਟ ਪਾਥਰ ਬਿਰਕ ਨੇ ਪਜਾਏ
0: ਕਈ ਕੋਟ ਪਾਉਣ ਪਾਣੀ ਬੇਸੰਤਰ
1: ਕਈ ਕੋਟ ਦੇਸ ਪੋ ਮੰਡਲ
0: ਕਈ ਕੋਟ ਸਸਿਆ ਸੂਰ ਨਖਤਰ
1: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰੈ
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸਥਾਨ ਸਾਧਕ
1: ਕਈ ਕੋਟ ਬੇਦ ਪ੍ਰਾਣ ਸਿਮਰਤ ਅਰ ਸਾਸਤ
0: ਕਈ ਕੋਟ ਕੀਏ